ਪਹਿਲਾ ਸੁਣ ਵੱਡਾ ਆਖਾ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿਸ ਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਾਹਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨ ਪਾਈਆ ਕਰ ਮਿਲੈ ਨਾਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ

ਭੋਗ ਗੁਣ ਇਹੋ ਹੋਰ ਨਾਹੀ ਕੋਈ, ਨਾ ਕੋ ਹੋਆ ਨਾ ਕੋ ਹੋਏ। ਜਿਬੜ ਆਪੋ ਤਿਬੜ ਤੇਰੀ ਦਾਤ, ਜਿਨ ਦਿਨ ਕਰ ਕੈ ਕੀਤੀ ਰਾਤ।

ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸੇ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸੇ ਗੁਰਮਤਿ ਨਾਮੋ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਅਰਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸੇ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸੇ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀ ਵਾਸੇ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸੇ

ਹੱਲਾ ਪੰਜਵਾ ਕਾਹਿਰੀ ਮਨ ਚਿਤ ਵੈ ਉਦਮ ਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਪਾਈ ਤਾ ਕਰ ਡਿਜਕ ਆਗੈ ਕਰ ਧਰਿਆ ਮੇਰੀ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ

ਸਿਰ ਸਿਰ ਰਿਜਕ ਸੰਭਾਹਿ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਉਡਿਆ ਵੈਸੈ ਕੁਸਾਂ ਤਿਸ ਪਾਛੈ ਬਚਰੇ ਛਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵੈ ਹੈ ਸਭ ਧਿਆਵੈ ਹੈ ਤੁਜੀ ਹਰ ਸੱਚੇ ਸਿਰ ਜਨ ਹਾਰਾ ਸਭ ਜੀਤ ਮਾੜੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵੋ ਹੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਮ ਨਿਰੰਤਰ ਜੀ ਹਰ ਏਕੋ ਪੁਰਖ ਸਮਰਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੀ ਚੋਜ ਵਡਾਣਾ

ਮੁਖਣ ਜੋ ਸੇਵਾ ਹੈ ਜੋ ਸੇਵਾ ਹੈ ਤੁਧ ਜੀ ਜਾ ਨਾਨਕ ਤਿੰਨ ਕੁਰਬਾਨ ਹਰ ਧਿਆਵੈ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਾਈ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ।

ਹਰ ਹਰ ਰੂਪ ਸਮਾਸੀ ਸੇ ਧੰਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ। ਤੇਰੇ ਭਗਤ ਸਾਲਾ ਹੰਤੋ ਜੀ ਹਰ ਅਨਕਾ ਨੇ ਕਾਨੰਤਾ। ਤੇਰੀ ਅਨਕ ਕਰ ਹੈ ਹਰ ਪੂਜਾ ਜੀ, ਤਪ ਤਪ ਜਪ ਹੈ ਬੇਅੰਤਾ। ਤੇਰੇ ਅਨੇਕ ਪੜ ਹੈ ਬਹੁ ਸਿਮਰਤ ਸਾਸ ਜੀ, ਕਰ ਕਰਿਆ ਖੱਟ ਕਰਮ ਕਰੰਤਾ। ਸੇ ਭਗਤ ਸੇ ਭਗਤ

ਤੂੰ ਕਰਤਾ ਸਚਿਆਨ ਮੈਡਾ ਸਾਈਂ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹਮ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਤਿਹਾਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਣ ਜਾਣੈ ਹਰ ਗੁਣ ਸਤਿ ਹੀ ਆਖ ਵਖਾਣੈ ਜਿਨ ਹਰ ਸੇਵੀ ਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਈ

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਪਾਤਸ਼ਾਹੀ ਦਸਵੀਂ ਚੌਪਾਈ, ਪੁਨਰਾਚਸ ਕਾ ਕਾਟਾ ਸੀਸਾ, ਸ੍ਰੀ ਅਸਕੇਤ ਜਗਤ ਕੇ ਈਸਾ, ਪੋਹ ਪਨ ਬ੍ਰਿਸ਼ਟ ਗਗਨ ਤੇ ਭਈ, ਸਭਿਨ ਆਣ ਵਧਾਈ ਦਈ। ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬਨ ਵਾਜਾ, ਅਖਲ ਭਵਨ ਕੇ ਸਿਰਜਨ ਹਾੜੇ, ਦਾਸ ਜਾਨ ਮਹਿਲੇ ਉਬਾਰੇ, ਕਬਿਓ ਬਾਚ ਬੇਨਤੀ ਚਾਉਪਈ। ਅਬਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਅਮਰੇ ਦੁਸ਼ਟ ਸਭੈ ਤੁਮ ਘਾਵਹੁ, ਆਪ ਹਰਦੈ ਮੋਹਿ ਬਚਾਵਹੁ, ਸੁਖੀ ਬਸਾਈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰੀਐ, ਸਭੈ ਰਣਕਉ ਅਜ ਸੰਗਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਾਹ ਪਿਆਸਾ। ਤੁਮ ਹੈ ਛਾੜ ਕੋਈ ਅਵਰ ਨ ਧਿਆਉ, ਜੋ ਵਰਚਾਉ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਆ ਹੈ, ਚੁਣ ਚੁਣ ਸਤਰ ਹਮਾਰੇ ਮਾਰੀਆ ਹੈ। ਆਪ ਹਾਸ ਦੈ ਮੁਝੈ ਅਬਰੀਐ, ਮਰਨ ਕਾਲ ਕਾ ਤ੍ਰਾਸਨ ਬਰੀਐ, ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਧੁਜ ਜਿਉ ਕਰਿਹੋ ਰੱਛਾ, ਰਾਖ ਲਿਹੋ ਮੋਹਿ ਰਾਖਣ ਹਾਡੀ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਾਤਰ ਦਾਸ ਕੰਤਾ। ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸਿਵ ਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ। ਜਮਨ ਕਾਲ ਜੋਗੀ ਸਿਵ ਕੀਓ, ਬੇਦਰਾਜ ਬ੍ਰਹਮਾ ਜੂ ਥੀਓ, ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਮਨ ਕਾਲ ਸਭ ਜਗਤ ਬਣਾਇਓ, ਦੇਵ ਦੈਤੋ ਜਠਨ ਉਪਜਾਇਓ,

ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਟੀਟੀ ਤੇ ਕੁੰਚਰ ਅਸੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣਾ ਘਟ ਘਟ ਕੇ ਪੜ ਪੜ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇਹ ਪਾਰਾ ਜਬ ਆ ਕਰ ਕਰਤ ਹੋ ਕਬ ਹੋਂ ਤੁਮ ਮੈਂ ਮਿਲਤ ਦੇਹ ਧਰ ਸਭ ਹੋਂ ਜੇਤੇ ਬਦਨੋ

ਕਹੁ ਸਿਮਟ ਭਏ ਸ਼ੰਕਰ ਕਾਠਾ। ਸਿਗਰੀ ਸ੍ਰੇਠ ਦਿਖਾਈ ਅਚੰ ਭਵ ਆਦ ਜੁਗਾਦ ਸਰੂਪ ਸਜਮ ਭਵ। ਅਵਰਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਘਰੋ। ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ। ਜੇ ਅਸ ਧੁਜ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹਾਂ ਮਰੇ। ਪੁਰਖ ਜਮਨੂ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਮਟਾਰੇ।

ਆਪ ਗਰੀਬ ਨਵਾਜਾ। ਦਾਸ ਜਾਨ ਕਰ ਕਿਰਪਾ ਕਰਹੋ ਮੋਹੇ, ਹਰ ਪਰਾਂ ਮੈਂ ਆਨੰਦ ਵਾਲ ਤੋਹੇ। ਆਪਣਾ ਜਾਨ ਕਰੋ ਪ੍ਰਤਪਾਰਾ, ਤੁਮ ਸਾਹਿਬ ਮੈਂ ਕਿੰਕਰ ਥਾਰਾ। ਦਾਸ ਜਾਣਦਾ ਹਾਥੋ ਬਾਰੋ, ਹਮਰੇ ਸਭ ਬੈਰੀਅਨ ਸੰਘਾਰੋ। ਪ੍ਰਥਮ ਧਰੋ ਭਗਵਤ ਕੋ ਧਿਆਨਾ, ਬਹੁਰ ਕਰੋ ਕਬਤਾ ਬਿਦ ਨਾਨਾ। ਕ੍ਰਿਸ਼ਨ ਜਥਾ ਮਤ ਚਰਿਤ੍ਰ ਚਾਰੋ, ਚੁੱਕ ਹੋਏ ਕਬ ਲਿਓ ਸੁਧਾਰੋ, ਕਬਿਓ ਬਾਚ ਦੋਹਰਾ। ਜੋ ਨਿਜ ਪ੍ਰਭੋ ਸੋ ਕਹਾ, ਸੋ ਕਹੂੰ ਜਗ ਮਾਹੇ। ਜੋ ਤੇਹ ਪ੍ਰਭ ਕੋ ਧਿਆਏ ਹੈ, ਅੰਤ ਸੁਰੂਪ ਕੋ ਜਾਹਿ ਦੋਹਰਾ। ਹਰ ਹਰ ਜਣ ਦੋਈ ਏਕ ਹੈ, ਬੇਵਿਚਾਰ ਕਛ ਨਾਹੀ। ਜਲ ਤੇ ਉਪਤਰੰਗ ਜਉਂ, ਜਲ ਹੀ ਵਿਕਾ ਸਮਾਏ ਦੋਹਰਾ। ਜਬ ਆਏ ਸੁ ਪ੍ਰਭ ਕੋ ਭਇਓ, ਜਨਮ ਧਰਾ ਜਗ ਆਏ।

ਆਧਾਰੁ ਸਤਨਾਮ ਅਧਰ ਮੇਰਾਉ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ।

ਸਭਤਰੁਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ।

ਮਾ ਹੈ। ਸੁਣ ਕੈ ਜਮ ਕੇ ਦੂਤ ਨਾਏ ਤੇਰਾ ਛੜ ਜਾਹੇ, ਪਾਉ ਜਲ ਬਿਕਮ ਅਸ ਗਾਹੋ ਗੁਰ ਸ਼ਬਦੀ ਪਾਰ ਪਾਹੇ। ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਤਾ ਕੋਈ ਨਾ ਜਾਏ ਜੇ ਆਵਤ ਲਿਆਹੇ। ਸ਼ਲੋਕ ਮਹੱਲਾ ਪੰਜਵਾਂ।

0: ਗੁਰੂ ਪ੍ਰਸਾਦ ਸਿੰਘ ਜੀ ਉਸ ਸਮੇਂ ਦੇ ਲਿਹਾਜ਼ ਨਾਲ ਜੱਥੇ ਵੱਲੋਂ ਕੀਰਤਨ ਦੀ ਸਮਾਪਤੀ ਹੋਈ। ਬੇਅੰਤ ਪੱਲਾ ਹੋਈਆਂ ਕੀਰਤਨ ਕਰਦਿਆਂ ਆਪ ਗੁਰੂ ਸੰਗਤ ਬਖਸ਼ਣ ਯੋਗ ਹੋ, ਆਸ ਰੱਖਦੇ ਹਾਂ ਆਪ ਗਲਤ ਨਜ਼ਰਅੰਦਾਜ਼ ਕਰਕੇ ਬਖਸ਼ਣ ਦੀ ਕਿਰਪਾਲਤਾ ਕਰੋਗੇ। ਹੁਣ ਆਪ ਦੇ ਸਨਮੁੱਖ ਸਤਿਕਾਰਯੋਗ ਦਰਸ਼ਨ ਸਿੰਘ ਜੀ ਆਪ ਚੱਲ ਰਹੀ ਗੁਰੂ ਇਤਿਹਾਸ ਦੀ ਲੜੀਵਾਰ ਵਿਚਾਰ ਲੜੀਵਾਰ ਕਥਾ ਨੂੰ ਸਰਵਣ ਕਰਾਉਣਗੇ ਜੀ। ਸੋ ਜਿੰਨੇ ਵੀ ਸਤਸੰਗੀ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਦੇ ਹਾਂ, ਗੁਰਬਾਣੀ ਗੁਰਸਨਾਮ ਜੁੜ ਬੈਠੇ ਹੋ, ਪਿਆਰ ਸਤਿਗੁਰੂ ਪ੍ਰਤੀ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਵਾਹ।

0: why.
1: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਮ

ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਤਿੰਨ ਸੰਤਨ ਕਉ ਬੰਦਨ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ

0: ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ।
1: ਵਾਹਿਗੁਰੂ ਜੀ ਜੇਵਰ ਕਿਸੀ ਨਾਨਕ ਹੋਤੇ।

0: थे। जेवर किसी नार के होते।
1: वाहिगुरु जी का खालसा, वाहिगुरु जी की फतेह। पतत पावन भगत वत्सल करुणा निदान, गुरु गरीब निवाज, श्री गुरु ग्रंथ साहिब महाराज, सच्चे पातशाह जी दी पावन पवित्र हजूरी अंदर सुबाए मान जुड़ मिल बैठी गुरु प्यारी, गुरु की साजी निवाजी साध संगत जीओ, सतगुरां दी अपार रहमत बख्शिश सदका, वडभागी गुरसिख संगतां शामां दे वक्त गुरु दरबार अंदर सज रहे सुंदर दीवाना विच सुबाए मान हो के सतगुरां दे पावन पवित्र दर्शन दीदारे आरती आरता होर शब्दां दा रस पिन्ना शब्द कीर्तन सत्कार योग रागी जत्थे दी मुबारक रसना तो सरवण करके मिले हुए अमोलक मनुखा जन्म दे सुवासां घड़ियां समय नूं सफल बनाउणे कीता। सतगुरु रहमत करन गरीब निवाज जो पावन पवित्र समय दे हालात कवि जी दर्शा रहे ने, जो बाबा बंदा सिंह जी बहादुर दी शहीदी तो बाद उन्हां दी उन्हां दे परिवार दी साहिबजादियां तो बाद बाबा जोरावर सिंह साहब जी बाबा फतेह सिंह साहब जी उन्हां दी शहीदी तो बाद जे कितें छोटे बच्चे दी शहीदी होई है तो कौम दे जरनैल महापुरख संत छपाही श्रीमान बाबा बंदा सिंह जी बहादुर उन्हां दा परिवार ते उन्हां दे भजंगी अजय सिंह चार सालां दे उन्हां दी शहीदी होई है। कोह के उन्हां नूं शहीद किया गया से छुरे नाल पेट चीर के उन्हां दा दिल कढ के बाबा जी दे जबरदस्ती मूँह विच पाया गया से दिल्ली दे विच, और उन्होंने खिड़े मत्थे शहीदी प्रवान की धर्म नहीं हारिया। एडा वड्डी परख एडे वड्डे तसीहे उन्होंने आप झले जमूरा नाल मास खिचया गया, अखां अंधे कर दिते गए सन, बंद बंद कट दिता गया। सतगुरां दे भाणे विच शहीदी प्राप्त की, उस तों बाद दे जिहड़े हालात बने ने जिहड़ी बाबर तों लै के हुकूमत मुगलां दी आ रही सी उहदा किवें नास होया। फिर ये पवित्र खून डुलण तों बाद शहीदी दे असर ऐसा पिया चंगी दा, होर शहीदियां हुई 700 सिंघां दियां, और गुरु प्यारी साहब फिर मौलिया हुकूमत दिल्ली ते टिक नहीं सकी। उस तो बाद फरक्शियर भी छेती मर गया, जिमें दे इन्हें तसीहे दिते सी बाबा जी नूं उमें दे नूं कैद करके दियां अखां कढ़ियां गईयां। उन्हें वचन किया इनू तसीहे दे के मारिया गया, फिर कदे कोई राजा टिक नहीं सकिया। जिमें दे हालात बने 40 सालां दे 20 तो लैके 60 तक, 1720 तो लैके 60 तक, 16 तो लैके कह लो जां 40 साल कवि जी कह रहे ने, थोड़ा जा गां पछावा 2-4-5 सालां दा फर्क है। ये बयान हालत कर रहे ने कवि जी मुगलां दा, भावें उदों अजे राज सी, लोगों का किहो जिहा रहन सहन सी, उहो जिहा जीव जिहा उन्हां दा प्रभाव सी, हिंदुआं ते बहुता जुल्म हो रहा सी। ये प्रसंग आपां कल तो सरवण कर रहे हैं, अगे जिवें होर जबाने की अदला बदली हुंदी है ते प्रभाव लोगों ते जीव जिहा राज हुंदा पैंदा है, जिस का राज तिसा का सुपना, जिन माया दीनी तिन लाई त्रिशना। तां श्री गुरु ग्रंथ साहिब जी फरमान कर जिहदा राज हुंदा लोगों नूं उहदे सुपने आउंदे आ। पंजाबी च आपां कह दिंदे वी जिस की लाठी उस की बहस। सो इस तरह अदला बदली हुंदी रही हिंदुस्तान, खास करके पंजाब, सभ्यता लोगों की वो भी बदलती रही है। ਜਿਵੇਂ ਕਵੀ ਜੀ ਪ੍ਰਸੰਗ ਦੇ ਰਹੇ ਹਨ, ਸਰਵਣ ਕਰਨਾ ਕਰੀਏ ਜੀ।
0: ਜੇਵਰ ਕਿਸੀ ਨਾਰ ਕੇ ਹੋਤੇ।
1: ਤੁਰਕ ਜਿਹੜੇ ਸੀ ਉਹ ਬਹੁਤਾ ਟੈਕਸ ਲਾਉਂਦੇ ਸੀ ਹਿੰਦੂਆਂ 'ਤੇ, ਚੰਗੇ ਭਾਂਡੇ ਪਿੱਤਲ ਦੇ ਅਤੇ ਉਸ ਵੇਲੇ ਲੋਹੇ ਦੇ ਪਿੱਤਲ ਦੇ ਕਹਿ ਦੇ ਵਰਤਦੇ ਸੀ ਲੋਕ, ਮਹਿੰਗੇ ਹੁੰਦੇ ਸੀ, ਉਹ ਵੀ ਨਹੀਂ ਲੋਕ ਲੈਂਦੇ ਸੀ ਕਿਉਂਕਿ ਚੁੰਗੀ ਬਹੁਤ ਜ਼ਿਆਦਾ ਲਾਉਂਦੇ ਹੈ, ਤੇਰੇ ਕੋਲ ਇੰਨੇ ਪੈਸੇ ਹੈਗੇ ਭਾਂਡੇ। ਮਿੱਟੀ ਦੇ ਲੋਕ ਭਾਂਡੇ ਵਰਤਦੇ ਸੀ ਵਿਚਾਰੇ, ਆ ਕੁਮਾਰਾਂ ਤੋਂ ਲੈ ਕੇ ਮਿੱਟੀ ਦੇ ਬਣੇ ਹੋਏ ਸਾਰੇ ਤਵਿਆਂ ਤੱਕ ਵੀ, ਕੱਲ੍ਹ ਪ੍ਰਸੰਗ ਆਇਆ ਸੀ। ਅਤੇ ਜੇਵਰ ਜਿਹੜੇ ਆ ਗਹਿਣੇ ਇਸਤਰੀਆਂ ਆਮ ਪਾਉਂਦੀਆਂ ਨੇ, ਇਹ ਕੇਵਲ ਗੁਰਮੁਖ ਬੀਬੀਆਂ ਨੂੰ ਛੱਡ ਕੇ ਜਿਹੜੀਆਂ ਬਾਣੀ ਬਾਣੇ ਦੀਆਂ ਧਾਰੀਆਂ ਧਾਰਨੀ ਹਨ, ਪੰਜ ਕਕਾਰਾਂ ਨੂੰ ਜਿਨ੍ਹਾਂ ਨੇ ਗੁਰੂ ਦੇ ਬਖਸ਼ੇ ਹੋਇਆਂ ਨੂੰ ਆਪਣਾ ਸ਼ਿੰਗਾਰ ਅਤੇ ਗਹਿਣਾ ਮੰਨਿਆ ਹੈ ਮਨੋ ਤਨੋ, ਉਹਨਾਂ ਨੂੰ ਛੱਡ ਕੇ ਬਾਕੀ ਜਿੰਨੀਆਂ ਔਰਤਾਂ ਨੇ ਸੰਸਾਰ ਦੀਆਂ, ਇਹ ਭੁੱਖ ਹੁੰਦੀ ਆ। ਕਾਮਨ ਲੋੜ ਹੈ ਸੋਇਨਾ ਰੂਪਾ, ਮਿੱਤਰ ਲੋੜੇਨ ਸੁਖਾਧਾ ਤਾ, ਨਾਨਕ ਪਾਪ ਕਰੈ ਤਿੰਨ ਕਾਰਨ, ਜਾਸੀ ਜੰਮਪੁਰ ਵਾਧਾ ਤਾ। ਇਹ ਫੈਸਲਾ ਦਿੱਤਾ ਬਾਣੀ ਨੇ ਕਿ ਕਾਮਨ ਲੋੜ ਹੈ ਸੋਇਨਾ ਰੂਪਾ, ਇਸਤਰੀ ਭੁੱਖ ਹੁੰਦੀ ਹੈ ਸੋਨਾ ਅਤੇ ਚਾਂਦੀ, ਇਹ ਗਹਿਣੇ ਬਣਾਉਣ ਵਿੱਚ ਲੱਗੀ ਰਹੀ, ਭਾਵੇਂ ਘਰ ਵਿੱਚ ਰੋਟੀ ਨਾ ਪੱਕੇ, ਗਹਿਣੇ ਜ਼ਰੂਰ ਚਾਹੀਦੇ ਨੇ। ਫਿਰ ਮਹਾਰਾਜ ਕਹਿੰਦੇ ਵੀ ਨਾਨਕ ਪਾਪ ਕਰੈ ਤਿੰਨ ਕਾਰਨ, ਔਰਤ ਨੂੰ ਖੁਸ਼ ਕਰਨ ਵਾਸਤੇ ਬੰਦਾ ਕਈ ਤਰ੍ਹਾਂ ਦੇ ਪਾਪ ਵਲ ਛਲ ਕਰਦਾ ਕਮਾਈ ਵਿੱਚ, ਕਿਉਂਕਿ ਸੋਨਾ ਅਤੇ ਚਾਂਦੀ ਮਹਿੰਗੀ ਹੁੰਦੀ ਬਹੁਤ, ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਤੋ ਖਹਿੜਾ ਪੈ ਜਾਵੇ ਔਰਤ, ਮੈਨੂੰ ਤਾਂ ਬਣਾ ਕੇ ਦੇ, ਫਿਰ ਬੰਦੇ ਨੂੰ ਕਰਨਾ ਪੈਂਦਾ। ਨਾਨਕ ਪਾਪ ਕਰੈ ਤਿੰਨ ਕਾਰਨ, ਜਾਸੀ ਜੰਮਪੁਰ ਵਾਧਾ ਤਾ, ਉਹਨਾਂ ਦੇ ਖਾਤਰ ਪਾਪ ਕਰਦਾ ਬੰਦਾ, ਦੋ ਨੰਬਰ ਦਾ ਪੈਸਾ ਲੁਕਾਉਂਦਾ, ਚੁਰਾਉਂਦਾ, ਛੁਪਾਉਂਦਾ, ਫਿਰ ਜੰਮਪੁਰੀ ਵਿੱਚ ਬੰਨਿਆ ਜਾਂਦਾ, ਕਰਮਾਂ ਦਾ ਲੇਖਾ ਹੁੰਦਾ, ਉਹ ਜੀਵ ਆਪ ਦਿੰਦਾ। ਇਹ ਭੁੱਖ ਹੁੰਦੀ ਹੈ, ਅਤੇ ਇਹ ਉਸ ਵੇਲੇ ਜਦੋਂ ਇਹੋ ਜਿਹੇ ਹਾਲਾਤ ਸੀ, ਗਹਿਣੇ ਜਿਹੜੇ ਜੇਵਰ ਕਿਸੇ ਨਾਰ ਕੇ ਹੋਤੇ, ਗਹਿਣੇ ਜਿਹੜੇ ਭਾਵੇਂ ਆਮ ਸਾਰੀਆਂ ਇਸਤਰੀਆਂ ਦੀ ਭੁੱਖ ਹੁੰਦੀ ਆ, ਗੁਰਮੁਖ ਬੀਬੀਆਂ ਨੂੰ ਕੇਵਲ ਛੱਡ ਕੇ, ਤੋ ਇਸ ਕਰਕੇ ਵੀ ਜਿਨ੍ਹਾਂ ਨੂੰ ਮਹਾਰਾਜ ਸਬਰ ਸੰਤੋਖ ਦੇ ਦੇਣ, ਨਹੀਂ ਤਾਂ ਅੰਮ੍ਰਿਤਧਾਰੀ ਬੀਬੀਆਂ ਕਹਿੰਦੀਆਂ ਜੀ ਵੇਖੋ ਅੱਜ ਕੱਲ੍ਹ ਫਿਰ ਕੀ ਆ, ਨੱਕ ਕੰਨ ਵਿਧਣਾ ਹੀ ਮਨ੍ਹਾ ਕੀਤਾ ਨਾ ਮਹਾਰਾਜ ਨੇ, ਉਹ ਨਹੀਂ ਪਾਉਂਦੇ ਆਪਾਂ, ਨੱਕ 'ਚ ਕੰਨ ਨੂੰ ਨਹੀਂ ਬਿੰਨਦੇ, ਬਾਕੀ ਤਾਂ ਦੇ ਦਿਓ ਨਾ ਸਾਨੂੰ, ਹਾਰ ਤਾਂ ਬਣਾ ਦਿਓ ਤਾਂ ਨਾ ਸਾਨੂੰ, ਉਹ ਕਰ ਦਿਓ। ਹਰਿਮੰਦਰ ਸਾਹਿਬ 'ਤੇ ਵੀ ਸੋਨਾ ਲੱਗਾ ਹੀ ਹੈ ਨਾ, ਭੁੱਖ ਨਹੀਂ ਮਿਟਦੀ, ਐਸੀ ਹਾਲਤ ਹੈ। ਸੋ ਜੇਵਰ ਕਿਸੇ ਨਾਰ ਕੇ ਹੋਤੇ, ਜਿਹੜੇ ਆਮ ਇਸਤਰੀ ਨੂੰ ਸ਼ੌਂਕ ਆ ਭੁੱਖ ਆ, ਉਹ ਵੀ ਕਹਿੰਦੇ ਇੰਨਾ ਜ਼ੁਲਮ ਤੁਰਖ ਕਰਦੇ ਸੀ ਵੀ ਕੋਈ ਇਸਤਰੀ ਗਹਿਣੇ ਨਹੀਂ ਲੈਂਦੀ ਸੀ, ਪੈਸੇ ਜਿਹੜੇ ਸੋਨੇ 'ਤੇ ਲੋਕ ਨਹੀਂ ਲਾਉਂਦੇ ਸੀ, ਆਪਣੇ ਦੱਬ ਕੇ ਰੱਖਦੇ ਸੀ, ਕਿਸੇ ਵਿਰਲੀ ਇਸਤਰੀ ਦੇ ਗਹਿਣੇ ਗੱਟੇ ਪਾਏ ਹੁੰਦੇ ਸਨ।
0: ਕੱਪੜਾ ਚੋਲੀ ਘੱਗਰੀ ਜੇ,
1: ਕੱਪੜਾ ਜਿਹੜੇ ਚੋਲੀਆਂ ਅਤੇ ਘੱਗਰੀਆਂ ਪਾਉਂਦੀਆਂ ਸੀ, ਖੁੱਲ੍ਹੇ ਥੱਲੇ ਤੱਕ ਪੂਰਾ ਤਨ ਢੱਕ ਕੇ ਰੱਖਦੀਆਂ ਹਿੰਦੁਸਤਾਨ ਦੀਆਂ ਔਰਤਾਂ, ਰਾਜਸਥਾਨ ਵਿੱਚ ਹੁਣ ਵੀ ਇਹ ਹੀ ਪਾਉਂਦੀਆਂ ਹਨ।
0: ਸਿਰ ਪਟਕਾ ਕੱਟ ਥਟੈ ਤੜਾਗੀ,
1: ਸਿਰ 'ਤੇ ਹਰ ਕੋਈ ਬੰਦਾ ਪਟਕਾ ਰੱਖਦਾ ਸੀ, ਸਿਰ ਢੱਕ ਕੇ ਰੱਖਦਾ ਸੀ, ਨੰਗਾ ਨਹੀਂ ਕਰਦਾ ਸੀ, ਗੁਣ ਸੀ ਕੱਟ ਥਟੈ ਤੜਾਗੀ। ਅਤੇ ਹਿੰਦੂ ਲੋਕ ਆਮ ਲੱਕ ਦੇ ਨਾਲ ਤੜਾਗੀਆਂ ਬੰਨਦੇ ਸੀ, ਨਿੱਕੇ ਜਿਹੇ ਨਿਆਣੇ ਦੇ ਬੰਨ ਦਿੰਦੇ ਆ, ਸੋ ਇਸ ਤਰੀਕੇ ਨਾਲ ਉਹਨੇ ਨਜ਼ਰ ਨਾ ਲੱਗ ਜਾਵੇ, ਰੱਖਿਆ ਵਾਸਤੇ ਆ। ਗੁਰਮਤ ਵਿੱਚ ਮਨਾ ਹੈ, ਸਿੱਖ ਨੇ ਅੰਮ੍ਰਿਤ ਦਾ ਚੂੜਾ ਛਕਾਉਣਾ, ਬਾਕੀ ਕੁਝ ਨਹੀਂ ਕਰਨਾ, ਵੱਡਾ ਹੋ ਜੇ ਕਕਾਰ ਪਾਉਣੇ ਨੇ, ਕੜਾ ਪਾਉਣਾ ਵਾ, ਜੇ ਥੋੜ੍ਹਾ ਜਿਹਾ ਸਿਆਣਾ ਹੋ ਜੇ ਪਚੰਗੀ, ਕੋਮਲ ਮਾਸ ਤੋਂ ਨਿਕਲ ਜਾਵੇ ਸਰੀਰ, ਉਸੇ ਵੇਲੇ ਕੜਾ ਪਾਉਣਾ ਕਈ। ਸੋ ਇਸ ਤਰੀਕੇ ਨਾਲ ਤੈਰਾਗੀ ਆਦਿਕ ਮਨਾ ਹੈ, ਕਿ ਘੁੰਗਰੂ ਜੇ ਪਾ ਕੇ ਸੋਹਣੇ ਸੋਹਣੇ, ਅਤੇ ਤੜਾਗੀਆਂ ਕਹਿੰਦੇ ਲੱਕ ਨਾਲ ਬੰਨਦੇ ਸਨ।
0: ਗੋਛਾ ਨਰ ਸਭ ਰੱਖਦੇ ਥੇ,
1: ਇੱਕ ਪਰਨਾ ਸਾਰੇ ਮੋਢੇ 'ਤੇ ਮਨੁੱਖ ਬੰਦੇ ਆਮ ਰੱਖਦੇ ਸਨ।
0: ਜੀ ਸਖੀਮੀ ਹੁੰਦੀ ਹਿੰਦਿਆਂ,
1: ਭਾਵੇਂ ਹਿੰਦੂਆਂ ਦੇ ਵਿੱਚ ਬਹੁਤ ਗਰੀਬੀ ਵੀ ਹੁੰਦੀ ਸੀਗੀ,
0: ਪੈ ਦੁੱਧ ਕੀ ਬਹੁ ਚੱਖਦੇ ਥੇ,
1: ਪਰ ਜਿਹੜੇ ਉਸ ਵੇਲੇ ਘਿਓ ਦੁੱਧ ਬਹੁਤ ਖਾਂਦੇ ਸੀ ਲੋਕ, ਸਰੀਰਾਂ ਕਰਕੇ ਤਕੜੇ ਸੀ, ਖੁਰਾਕ ਮਾੜੀ ਨਹੀਂ ਖਾਂਦੇ ਸੀ, ਆਪਦਾ ਘਰ ਦਾ ਜਿਹੜਾ ਸੀ ਨਾ ਦੁੱਧ ਰਿੜਕਦੇ ਸੀ, ਘਿਓ ਬਣਾ ਕੇ ਤੇ ਛਕਦੇ ਛਕਾਉਂਦੇ ਸਨ, ਕੰਮ ਹੱਥੀ ਹੁੰਦਾ ਸੀ ਸਾਰਾ।
0: ਗਊ ਭੈਂਸ ਰੱਖਤੇ ਅਧਕਾਈ,
1: ਗਊਆਂ ਮੱਝਾਂ ਬਹੁਤ ਜ਼ਿਆਦਾ ਰੱਖਦੇ ਸਨ, ਪਾਲਦੇ ਸਨ।
0: ਜੰਗਲ ਹੁੰਦੇ ਬਧੇਰੇ ਜੀ,
1: ਕਿਉਂਕਿ ਜੰਗਲ ਬਹੁਤ ਹੁੰਦੇ ਸੀ, ਪੈਲੀ ਓਨੀ ਆਬਾਦ ਨਹੀਂ ਸੀ, ਸਾਧਨ ਨਹੀਂ ਸੀ ਅੱਜ ਕੱਲ੍ਹ ਵਾਂਗ, ਜੰਗਲ ਸੀ ਜ਼ਿਆਦੇ, ਅਤੇ ਇਸ ਕਰਕੇ ਚੁਰਾਂਗਾਂ ਵਾਧੂ ਸੀ, ਘਾਹ ਪੱਠਾ ਤੇ ਖੁੱਲੇ ਪਸ਼ੂ ਲੋਕ ਰੱਖਦੇ ਸਨ।
0: ਬੈਲ ਗਾਏ ਮੈਂ ਚੁਣਤੇ ਮਿਲਤੇ,
1: ਤੇ ਬੈਲ ਗਾਵਾਂ ਤੇ ਮੈਂ ਜਿਹੜੇ ਚੁਣਵੇਂ ਮਿਲਤੇ, ਚੁਣਵੇਂ ਚੋਟੀ ਦੇ ਜਿਹੜੇ ਪੂਰੇ ਵਧੀਆ ਹੁੰਦੇ ਸੀ ਨਸਲ ਦੇ, ਉਹ ਕੋ ਥੋ ਆਪਣਾ ਮਿਲਦੇ ਸਨ ਉਸ ਵੇਲੇ।
0: 20 ਰੁਪਈਏ ਕਿਹੜੇ ਜੀ,
1: ਚੁਣਵੇਂ ਚੁਣਵੇਂ ਜਿਹੜੇ ਸਿਰ ਕੱਢ ਹੁੰਦੇ ਸੀ ਨਸਲ ਦੇ, ਜਿਵੇਂ ਹੁਣ ਮੱਝ ਜਿਹੜੀ ਮੋਹਰਾ ਨਸਲ ਦੀ ਸਭ ਤੋਂ ਮਹਿੰਗੀ ਹੈ ਇਸ ਵੇਲੇ ਪੰਜਾਬ ਵਿੱਚ। ਸੋ ਨੁਮਾਇਸ਼ 'ਤੇ ਜਦੋਂ ਜਾਂਦੇ ਨੇ ਪਸ਼ੂ ਝੋਟੇ ਆਦਿ ਤਾਂ 20 ਲੱਖ ਤੱਕ ਵਿਕ ਗਏ ਨੇ, ਤੋ ਮੱਝਾਂ ਵੀ ਜਿਹੜੀਆਂ 4-4, 5-5 ਲੱਖ ਤੱਕ ਉਹ ਇਸ ਵੇਲੇ ਹਨ। ਆਮ ਮੱਝ ਵੀ ਮੇਰਾ ਖਿਆਲ 2 ਲੱਖ ਦੀ ਹੁਣ ਪੰਜਾਬ 'ਚ ਹੋਊਗੀ। ਅਤੇ ਇਹ ਜਿਹੜੇ ਨਸਲ ਦੇ ਪਸ਼ੂ ਸੀ, ਗਊ ਭੈਂਸ ਰੱਖਤੇ ਅਧਿਕਾਰੀ, ਇਹ ਚੁਣਵੇਂ ਬੈਲ ਗਾਏ ਮੈਂ ਚੁਣਵੇਂ ਮਿਲਤੇ, ਬੈਲ ਜੋੜਨ ਵਾਲੇ ਸੋਹਣੇ ਬੈਲ, ਭੱਜਣ ਵਾਲੇ ਪੂਰੇ, ਉਦੋਂ ਦੌੜਾਂ ਵੀ ਲੋਕ ਲਾਉਂਦੇ, ਅਤੇ ਗਾਏ ਗਾਵਾਂ ਦੁੱਧ ਦੇਣ ਵਾਲੀਆਂ, ਮੈਂ ਮੱਝਾਂ ਚੁਣਵੇਂ ਜਿਹੜੇ 20 ਰੁਪਈਏ ਕੇਰੇ ਜੀ, 20 ਰੁਪਈਏ ਦੇ ਮਿਲ ਜਾਂਦੇ, ਚੋਟੀ ਦੀ ਨਸਲ ਦੀ ਮੱਝ, ਬੈਲ ਅਤੇ ਗਾਂ, ਪੂਰਾ ਦੁੱਧ ਦੇਣ ਵਾਲੀ ਨਸਲ ਦੀ 20 ਰੁਪਈਏ ਦੀ ਵੱਧ ਤੋਂ ਵੱਧ ਇਹ ਮੁੱਲ ਸੀ ਉਸ ਵੇਲੇ, 20 ਰੁਪਈਏ ਬਹੁਤ ਹੁੰਦੇ ਸੀਗੇ। ਸੋ ਇਸ ਤਰੀਕੇ ਨਾਲ ਅੱਜ ਦੇ 2 ਲੱਖ ਦੇ ਕਰੀਬ ਹੀ ਹੋਣਗੇ। ਸੋ ਇਹ ਸੋ ਕਵੀ ਜੀ ਕਹਿੰਦੇ ਵੀ ਜਿਹੜੇ ਚੋਟੀ ਦੇ ਰੱਖਦੇ ਸੀ ਉਹ 20 ਰੁਪਈਆਂ 'ਚ ਮਿਲ ਜਾਂਦੇ ਸਨ।
0: ਰੀਤ ਹਿੰਦੂਆਂ ਕੀ ਇਹ ਭਾਖੀ,
1: ਇਹ ਕਹਿੰਦੇ ਮੈਂ ਜਿਹੜੀ ਹੈ ਰੀਤ ਹਿੰਦੂਆਂ ਦੀ ਕਹੀਏ ਵੀ ਹਿੰਦੂਆਂ ਦੇ ਇਹੋ ਜਿਹੇ ਹਾਲਤ ਸਨ।
0: ਨਹਿ ਤੁਰਕਨ ਕੀ ਬਾਤਾਂ ਜੀ,
1: ਨਹਿ ਤੁਰਕਨ ਕੀ ਬਾਤਾਂ, ਜਿਹਨਾਂ ਤੁਰਕਾਂ ਦਾ ਰਾਜ ਸੀ ਉਹਨਾਂ ਦੀਆਂ ਗੱਲਾਂ ਹੀ ਕੀ ਹੈ ਸਨ ਜੀ।
0: ਰੀਤ ਹਿੰਦੂਆਂ ਕੀ ਕਿ ਇਹ ਭਾਖੀ,
1: ਮਨ ਭਾਵਤ ਹਿੰਦੂ ਪੈ ਮੁਸਲੇ, ਮਨ ਭਾਉਂਦਾ ਫਿਰ ਆਪਣਾ ਮਨ ਆਈਆਂ ਕਰਦੇ ਸੀ ਹਿੰਦੂਆਂ ਦੇ ਉੱਪਰ ਜਿਹੜੇ ਮੁਸਲੇ ਸਨ ਮੁਸਲਮਾਨ।
0: ਜ਼ਾਲਮ ਜ਼ੁਲਮ ਕਮਾਤੇ ਜੀ,
1: ਤੇ ਜ਼ਾਲਮ ਸੁਭਾਅ ਧਾਰਨ ਕਰਕੇ ਕਰੜਾ ਤੇ ਜ਼ੁਲਮ ਕਰਦੇ ਸੀ ਹਿੰਦੂਆਂ ਉੱਪਰ ਰੱਜ ਕੇ ਪੂਰਾ।
0: ਫਿਰ ਜਬ ਸ਼ਾਹੀ ਵਿੱਚ ਤਲਜਨ ਆਇਓ,
1: ਫਿਰ ਜਦੋਂ ਪਾਤਸ਼ਾਹੀ ਦੇ ਵਿੱਚ ਸੋ ਫਰਕ ਆਇਆ ਨਾ, ਪਲਟਾ ਵੱਜਾ ਹੈ ਦਿੱਲੀ ਦੇ ਰਾਜ ਵਿੱਚ,
0: ਤਬ ਕੀ ਸੁਣੋ ਸਬੈ,
1: ਉਦੋਂ ਦੀ ਸਾਰੀ ਕਹਾਣੀ ਸੁਣਨਾ ਕਰੋ ਫਿਰ ਜੀ, ਲੋਕਾਂ ਦਾ ਕਿਹੋ ਜਿਹਾ ਮਾਹੌਲ ਬਣਿਆ ਪਰਜਾ ਦਾ,
0: ਵੱਡੇ ਲੁਟੇਰੇ ਲੋਕ ਬਹਾਦਰ,
1: ਉਸ ਵੇਲੇ ਜਦੋਂ ਦਿੱਲੀ ਦਾ ਰਾਜ ਸਥਿਰ ਨਾ ਬਣਿਆ, ਸਾਲ ਕੋਈ ਹੋਰ, 6 ਮਹੀਨੇ ਕੋਈ ਹੋਰ, ਦੂਜਾ ਲੱਥ ਜਾਂਦਾ ਸੀ, ਰਕਸ਼ੀਅਰ ਤੋਂ ਬਾਅਦ ਇਹ ਤਖ਼ਤ ਟਿਕ ਨਹੀਂ ਸਕਿਆ, ਬਾਬਾ ਜੀ ਦੀ ਸ਼ਹੀਦੀ ਤੋਂ ਬਾਅਦ, ਚੰਗੀ ਦੀ ਸ਼ਹੀਦੀ ਤੋਂ ਬਾਅਦ। ਸੋ ਫਿਰ ਕਹਿੰਦੇ ਲੋਕ ਵੱਡੇ ਲੁਟੇਰੇ ਲੋਕ ਬਹਾਦਰ, ਜਿਹੜੇ ਪਿੰਡਾਂ 'ਚ ਬਹਾਦਰ ਡਾਕੇ ਮਾਰਨ ਵਾਲੇ ਲੋਕ ਹੁੰਦੇ ਸੀ, ਡਰਦੇ ਨਹੀਂ ਸੀ ਕਿਸੇ ਤੋਂ, ਉਹ ਫਿਰ ਵੱਧ ਗਏ, ਉਹਨਾਂ ਨੇ ਫਿਰ ਡਾਂਗਾਂ ਆਪਣੀਆਂ ਕੱਢ ਲਈਆਂ,
0: ਲੁੱਟ ਮਾਰ ਰਹੇ ਅਤੀ ਤਬੈ,
1: ਬਹੁਤ ਹੀ ਲੁੱਟ ਮਾਰ ਤਦੋਂ ਫਿਰ ਰਹਿਣ ਲੱਗੀ ਹੈ ਉਸ ਵੇਲੇ।
0: 40 ਸਾਲ ਰਹਿਓ ਦੁਰਹਾਲੇ,
1: 40 ਸਾਲ ਦੇ ਕਰੀਬ ਦੁਰਹਾਲਾ, ਖੋਟਾ ਸਮਾਂ ਹੀ ਰਿਹਾ, ਕੋਈ ਹਾਲ ਨਹੀਂ ਰਿਹਾ ਲੋਕਾਂ ਦਾ।
0: ਕਹਿਰ ਕਰਾਲ ਮਹਾਈ ਜੇ,
1: 23 ਤੋਂ ਲੈ ਕੇ ਕਰੀਬ 1723 ਈਸਵੀ ਤੋਂ 63 ਤੱਕ, ਸੋ 62 ਵਿੱਚ ਵੱਡਾ ਘੱਲੂਘਾਰਾ ਹੁੰਦਾ, ਇੱਕ ਦਿਨ ਵਿੱਚ 5 ਫਰਵਰੀ 1762 ਈਸਵੀ ਨੂੰ 30,000 ਸਿੱਖ ਸ਼ਹੀਦ ਹੋ ਜਾਂਦਾ, ਬਜ਼ੁਰਗ ਬੱਚੇ ਬੀਬੀਆਂ ਅਤੇ ਰਾਠ ਸਿੰਘ ਸੂਰਮੇ, ਇਹ ਸ਼ਹੀਦੀ ਤੋਂ ਬਾਅਦ ਫਿਰ ਪਲਟਾ ਵੱਜਦਾ ਵੱਡੇ ਘੱਲੂਘਾਰਾ, ਸਿੱਖ ਰਾਜ ਸਾਰੇ ਫੈਲ ਜਾਂਦਾ, ਇਹ 40 ਸਾਲ ਬਣਦੇ ਨੇ। ਇਸ ਤਰ੍ਹਾਂ ਕਹਿੰਦੇ ਕਹਿਰ ਕਰਾਲ ਮਹਾਈ ਜੀ, 40 ਸਾਲ ਰਹੇ ਉਹ ਦੌਰਾਨ, ਬਹੁਤ ਭਿਆਨਕ ਕਹਿਰ, ਦੁਖਦਾਇਕ, ਸੋ ਬਹੁਤ ਜ਼ਿਆਦਾ ਭਿਆਨਕ ਸਮਾਂ ਰਿਹਾ ਹੈ ਉਸ ਵੇਲੇ ਕੋਈ ਨੀ ਕਿਸੇ ਨੂੰ ਪੁੱਛਦਾ ਸੀ
0: ਹਲ ਚਲ ਬਸਨੋ ਉਜੜਨੋ
1: ਹਲ ਚਲੀ ਮਚੀ ਰਹੀ ਬੱਸ ਗਏ ਕਦੇ ਉਜੜ ਗਏ ਕਦੇ ਬੱਸ ਗਿਆ ਲੋਕ ਪਿੰਡਾਂ ਵਾਲੇ ਕਦੇ ਉਜੜ ਗਏ
0: ਗਦਰੇ ਜਦਰ ਲੜਾਈ ਜੇ
1: ਬਹੁਤ ਜ਼ਿਆਦਾ ਵਿਦਰੋਹ ਤੇ ਸੋ ਭਿਆਨਕ ਇਸ ਤਰੀਕੇ ਨਾਲ ਬਗਾਵਤ ਵਿਦਰੋਹ ਤੇ ਜੰਗ ਹੀ ਹੁੰਦਾ ਰਿਹਾ ਹੈ
0: ਕਭੀ ਮਾਮਲਾ ਬਰਸਨ ਲੋਕਿਤ
1: ਕਦੇ ਤਾਂ ਕਿਸੇ ਇਲਾਕੇ ਵਿੱਚ ਕਈ ਸਾਲ ਲੰਘ ਜਾਂਦੇ ਸੀ ਮਾਮਲਾ ਜਿਹੜਾ ਟੈਕਸ ਜ਼ਮੀਨਾਂ ਤੋਂ ਸਰਕਾਰ ਲੈਂਦੀ ਸੀ ਉਹ ਨਹੀਂ ਲਿਆ ਜਾਂਦਾ ਸੀ ਕਿਸੇ ਤੋਂ ਜਦੋਂ ਕੋਈ ਰਾਜ ਸਥਿਰ ਹੀ ਨਹੀਂ ਸੀ ਤੇ ਲੋਕ ਮੌਜ ਨਾਲ ਆਪਣੀ ਉਪਜ ਕੱਢ ਕੇ ਛਕਦੇ ਸਨ
0: ਪਰਜਾ ਕਿਸੇ ਨਾ ਦੇਹੇ ਥੀ
1: ਪਰਜਾ ਕਿਸੇ ਨੂੰ ਨਹੀਂ ਦਿੰਦੀ ਸੀ ਅੱਗੋਂ ਡਾਂਗਾ ਕੱਢ ਲੈਂਦੀ ਹੁਣ ਇਹਨਾਂ ਦੀ ਤਾਕਤ ਤਾਂ ਹੈ ਨਹੀਂ ਜਾਂ ਪਰਜਾ ਦੀ ਰੱਖਿਆ ਤੁਸੀਂ ਕਰਦੇ ਨਹੀਂ ਫਿਰ ਕਿਉਂਕਿ ਇਹ ਉਹ ਸਮਾਂ ਹੈ ਜਦੋਂ ਲਾਹੌਰ ਦੇ ਉੱਪਰ ਜ਼ਕਰੀਆ ਖਾਨ ਸੀ ਅਤੇ ਉਹਦੇ ਉੱਪਰ ਦੀ ਨਾਦਰ ਆਉਂਦਾ ਸੀ ਲੁੱਟ ਕੇ ਕਦੇ ਦੁਰਾਨੀ ਆ ਗਏ ਫਿਰ ਉਸ ਤੋਂ ਬਾਅਦ ਉਹ ਲੁੱਟ ਕੇ ਲੈਣ ਜਦੋਂ ਪਰਜਾ ਦੀ ਰੱਖਿਆ ਹੀ ਨਹੀਂ ਹੁੰਦੀ ਸੀਗੀ ਅਤੇ ਫਿਰ ਪਰਜਾ ਵੀ ਟੈਕਸ ਦੇਣ ਤੋਂ ਸੁਆੜ ਜਾਂਦੀ ਸੀ ਜਦੋਂ ਉਹਨਾਂ ਨੇ ਲੁੱਟ ਕੇ ਲੈ ਜਾਣਾ ਸਭ ਕੁਝ ਘਰਾਂ ਦੇ ਵਿੱਚੋਂ ਪਸ਼ੂ ਟਾਂਡਾ ਕੁਝ ਨਹੀਂ ਛੱਡਦੇ ਸੀ ਗਿਲ ਜੇ ਤਾਂ ਮੱਝਾਂ ਵੀ ਹੈ ਜਿਹੜੀਆਂ ਆਇਆ ਵਰਨਣ ਤਾਂ ਪਸ਼ੂ ਊਠ ਖੋਲ੍ਹ ਕੇ ਲੈ ਜਾਂਦੇ ਸੀ ਜਿੱਥੇ ਬੱਚੀਆਂ ਨੂੰ ਲਿਜਾਂਦੇ ਸੀ ਪਰਿਵਾਰਾਂ ਨੂੰ ਵੀ ਲੈ ਜਾਂਦੇ ਸੀ ਬੰਨ ਕੇ ਗਿਲਜੇ ਜਿਹੜੇ ਮੁੜ ਕੇ ਆਏ ਅਮਿਤ ਸ਼ਾਹ ਬਦਾਲੀ ਦੇ 8 ਹਮਲੇ ਹੋਏ ਨੇ ਸਾਰੇ ਪੰਜਾਬ ਵਿੱਚ ਦੀ ਜਾਂਦਾ ਸੀ ਦਿੱਲੀ ਗਾਂ ਮਥੁਰਾ ਤੱਕ ਉਹਨੇ ਮਾਰਾਂ ਮਾਰੀਆਂ ਨੇ ਹਿੰਦੁਸਤਾਨ ਵਿੱਚ ਯੂਪੀ ਤੱਕ ਤਾਂ ਉਸ ਸਮੇਂ ਦਾ ਇਹ ਹਾਲਾਤ ਹੁੰਦੇ ਸੀ ਵੀ ਲੋਕ ਫਿਰ ਟੈਕਸ ਕਿਹਨੂੰ ਦਿੰਦੇ ਸੀ ਕਈ ਕਈ ਸਾਲ ਦਿੰਦੇ ਹੀ ਨਹੀਂ ਸੀ ਤੋ ਆਪੇ ਹੀ ਛੱਕ ਛਕਾਉਂਦੇ ਸਨ
0: ਕਭੀ ਕੋ ਇੱਕ ਸਾਲ ਮੈਂ ਕਿਤ ਕਿਤ
1: ਕਦੇ ਤਾਂ ਫਿਰ ਇੱਕ ਸਾਲ ਦੇ ਵਿੱਚ ਹੀ ਕਿੱਥੇ ਕਿਤੇ ਕਦੇ ਕਦੇ ਇਸ ਐਸਾ ਵੀ ਹੁੰਦਾ ਸੀ ਵੀ ਇੱਕ ਸਾਲ ਦੇ ਵਿੱਚ ਹੀ
0: ਤ੍ਰੈ ਤ੍ਰੈ ਰਾਜੇ ਲੈ ਥੈ ਥੇ
1: ਤਿੰਨ ਤਿੰਨ ਰਾਜੇ ਬਣ ਕੇ ਨਾ ਜਿਹਦਾ ਜ਼ੋਰ ਪੈ ਜਾਂਦਾ ਸੀ ਕਬਜ਼ਾ ਹੋ ਜਾਂਦਾ ਸੀ ਉਹ ਟੈਕਸ ਲੈਂਦੇ ਸੀ ਪਹਿਲਾ ਆਇਆ ਉਹਨੇ ਲਿਆ ਦੂਜੇ ਨੇ ਆਪਣਾ ਹੁਕਮ ਫਰਮਾਨ ਕਰ ਦਿੱਤਾ ਜਾਰੀ ਤੀਜਾ ਆਇਆ ਕਈ ਵਾਰ ਤਾਂ ਇੱਕ ਸਾਲ ਵਿੱਚ ਨਹੀਂ ਤਾਂ 6 ਮਹੀਨੇ ਹੀ ਲੈਂਦੇ ਸੀ ਫਸਲ ਜਦੋਂ ਇੱਕ ਨਿਕਲਦੀ ਆਉਂਦੀ ਪੱਕਦੀ ਸੀ ਅਤੇ ਤਿੰਨ ਤਿੰਨ ਵਾਰ ਵੀ ਫਿਰ ਉਹ ਆਪਣੇ ਜ਼ੋਰ ਨਾਲ ਪਰਜਾ ਤੋਂ ਟੈਕਸ ਲੈਂਦੇ ਸਨ ਮਾਮਲਾ ਉਗਰਾਉਂਦੇ ਸਨ
0: ਲੁੱਟ ਕਸੁੱਟ ਜ਼ੁਲਮ ਜਬਰੀ ਕਰ
1: ਬਹੁਤ ਹੀ ਲੁੱਟ ਕਸੁੱਟ ਲੁੱਟਣਾ ਅਤੇ ਖੋਹ ਲੈਣਾ ਤੇ ਬਹੁਤ ਹੀ ਜ਼ਬਰਦਸਤੀ ਕਰਦੇ ਸੀ ਜ਼ੁਲਮ ਨਾਲ
0: ਪਰਜਾ ਕੋ ਉਜੜਾ ਹੈ ਥੇ
1: ਪਰਜਾ ਨੂੰ ਉਜਾੜ ਦਿੰਦੇ ਸੀ ਜੋ ਗਿਲਜੇ ਆਉਂਦੇ ਸੀ ਉਹ ਤਾਂ ਵੇਖਦੇ ਕੁਛ ਨਹੀਂ ਸੁਹਾਗਾ ਹੀ ਫੇਰ ਦਿੰਦੇ ਸੀ ਅਹਿਮ ਸ਼ਾਹ ਬਦਾਲੀ ਜਿਹੜਾ ਸੀ ਉਸੇ ਵੇਲੇ ਲੋਕਾਂ ਨੇ ਕਹਾਵਤ ਬਣੀ ਸੀ ਨਾ ਜਿਹੜਾ ਕੋਈ ਸਾਂਭੀ ਦਾ ਸਾਂਭ ਲਓ ਮਿੱਤਰੋ ਜਿਹੜਾ ਪਾ ਲਿਆ ਉਹੀ ਆਪਣਾ ਹੈ ਜਿਹੜਾ ਖਾ ਲਿਆ ਉਹੀ ਆਪਣਾ ਹੈ ਸੋ ਇਸ ਕਰਕੇ ਕਹਾਵਤ ਬਣੀ ਸੀ ਵੀ ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ ਸੋ ਉਸ ਵੇਲੇ ਐਸੀ ਹਾਲਤ ਸੀ ਪਰਜਾ ਨੂੰ ਉਜਾੜ ਦਿੰਦੇ ਜਦੋਂ ਆਉਂਦੀ ਸੀ ਉੱਧਰੋਂ ਦਰਿਆ ਦੀ ਛੱਲ ਵਾਂਗ ਫੌਜ ਗਿਲਜਿਆਂ ਦੀ ਲੱਖਾਂ ਦੀ ਗਿਣਤੀ ਵਿੱਚ
0: ਕਬਹੁ ਸਿੰਘ ਕਬੀ ਫਿਰ ਗਿਲਜੇ
1: ਫਿਰ ਐਸਾ ਸਮਾਂ ਹੈ ਜਦੋਂ ਮਿਸਲਾਂ ਦਾ ਜ਼ੋਰ ਪੈ ਗਿਆ ਕਦੇ ਸਿੰਘਾਂ ਦਾ ਰਾਜ ਹੋ ਜਾਂਦਾ ਸੀ ਪੰਥ ਖਾਲਸੇ ਦਾ ਕਦੇ ਗਿਲਜੇ ਉੱਪਰ ਦੀ ਆ ਜਾਂਦੇ ਜੇ 2 ਲੱਖ ਆ ਜਾਂਦਾ ਸੀ ਚੜ੍ਹ ਕੇ ਸਿੰਘ ਫਿਰ ਖੋ ਲੈਂਦੇ ਸੀ ਫਿਰ ਅੱਜ ਫਿਰ ਜੰਗਲਾਂ 'ਚ ਖਾਲਸਾ ਹਰਨ ਹੋ ਜਾਂਦਾ ਸੀ ਐਸੀ ਹਾਲਤ ਵੀ ਬਣੀ ਰਹੀ 8 ਹਮਲੇ ਅਹਿਮਦ ਸ਼ਾਹ ਨੇ ਕੀਤੇ ਨੇ 62 ਤੱਕ ਸੋ ਵੱਡੇ ਘੱਲੂਘਾਰੇ ਤੱਕ ਕਦੇ ਕਹਿੰਦੇ ਸਿੰਘਾਂ ਦਾ ਫਿਰ ਦਬਦਬਾ ਹੋ ਜਾਂਦਾ ਸੀ ਤੇ ਕਦੇ ਗਿਲਜੇ ਆ ਕੇ ਫਿਰ ਭਾਰੂ ਹੋ ਜਾਂਦੇ ਸਨ
0: ਮਾਲਕ ਮੁਲਕ ਭਵੈ ਹੈ ਥੇ
1: ਤੇ ਮਾਲਕ ਮੁਲਕ ਦੇ ਬਣ ਜਾਂਦੇ ਸੀਗੇ ਉੱਥੋਂ ਅਟਕ ਤੋਂ ਲੈ ਕੇ ਪੱਛੋਂ ਤੋਂ ਸਾਰਾ ਪੰਜਾਬ ਯਮੁਨਾ ਦਿੱਲੀ ਤੱਕ ਕਦੇ ਸਿੰਘਾਂ ਦਾ ਬੋਲਬਾਲਾ ਨਿਸ਼ਾਨ ਸਾਹਿਬ ਝੁਲਦਾ ਸੀ ਕਦੇ ਗਿਲਜੇ ਫਿਰ ਉੱਪਰ ਦੀ ਹੋ ਜਾਂਦੇ ਸੀ
0: ਚਿੜੀਆਂ ਮਰਨ ਗਵਾਰਨ ਹਾਸਾ
1: ਚਿੜੀਆਂ ਦਾ ਮਰਨਾ ਹੁੰਦਾ ਸੀ ਆਮ ਪਰਜਾ ਗਰੀਬ ਲੋਕਾਂ ਦਾ ਤੇ ਗਵਾਰਾਂ ਦਾ ਹਾਸਾ ਹੁੰਦਾ ਸੀ ਜ਼ਾਲਮਾਂ ਦਾ
0: ਝੋਟੇ ਭਿੜਨ ਮਲਿਆ ਕਾਖੋ
1: ਜਿਵੇਂ ਝੋਟੇ ਭਿੜਦੇ ਹੁੰਦੇ ਸੀ ਤੇ ਮਲੇ ਛੋਟੀਆਂ ਛੋਟੀਆਂ ਬੇਰੀਆਂ ਜਿਹੀਆਂ ਹੁੰਦੀਆਂ ਸੀ ਝਾੜ ਜੇ ਸੰਘਣੇ ਤੇ ਝੋਟੇ ਜਦੋਂ ਭਿੜਦੇ ਸੀ ਮਿੱਧ ਦਿੰਦੇ ਸੀ ਮਲਿਆਂ ਨੂੰ ਉਹਨਾਂ ਇਵੇਂ ਕਹਿੰਦੇ ਭਿੜਦੇ ਝੋਟੇ ਹੁੰਦੇ ਸੀ ਰਾਜੇ ਸੋ ਤੇ ਨਾਸ ਹੁੰਦਾ ਸੀ ਪਰਜਾ ਗਰੀਬ ਦਾ ਉਹ ਮਲਿਆਂ ਦੀ ਨਿਆਈ ਪਰਜਾ ਜਿਹੜੀ ਮਲੀ ਜਾਂਦੀ ਸੀ
0: ਪਰਜਾ ਕੋ ਰਥ ਖਵਾਰੀ
1: ਐਵੇਂ ਪਰਜਾ ਨੂੰ ਬਹੁਤ ਖਰਾਬੀ ਹੁੰਦੀ ਸੀ
0: ਇਸੀ ਗ੍ਰੰਥ ਸਭ ਪੱਖ ਲਾਖੋ
1: ਇਹ ਸਾਰੇ ਇਸ ਗ੍ਰੰਥ ਵਿੱਚ ਮੈਂ ਸਾਰੀ ਹਾਲਤ ਕਵੀ ਜੀ ਕਹਿੰਦੇ ਮੈਂ ਕਹੀ ਆ ਪਿੱਛੇ ਵੀ ਤੇ ਹੁਣ ਥੋੜੀ ਜਿਹੀ ਅੱਗੇ ਵੀ ਦੱਸਾਂਗਾ
0: 1820 ਬਾਅਦ ਫਿਰ
1: ਜਦੋਂ 1820 ਸੰਮਤ ਹੋਇਆ ਉਸ ਤੋਂ ਬਾਅਦ ਜਾ ਕੇ ਇਹ ਬਣਦਾ 1763 ਈਸਵੀ
0: ਰਾਜ ਸਿੰਘਨ ਜਬ ਜਮਿਓ ਥਾ
1: ਜਦੋਂ ਖਾਲਸਾ ਪੰਥ ਸਿੰਘਾਂ ਦਾ ਇਹ ਲੁਕਣ ਮੀਟੀ ਖੇਡਣ ਵਾਲੀ ਹਾਲਾਤ ਬੰਦ ਹੋ ਗਈ ਅਤੇ ਅਹਿਮਦ ਸ਼ਾਹ ਦੁਰਾਨੀ ਜਿਹੜਾ ਸੀ ਵੱਡਾ ਘੱਲੂ ਘਾਰਾ ਕਰਕੇ ਹਰਿਮੰਦਰ ਸਾਹਿਬ ਨੂੰ ਵੀ ਬਰੂਦ ਲਾ ਕੇ ਉਡਾ ਗਿਆ ਸੀ ਜਾਲਮ ਪਰ ਹੋਇਆ ਕਿ ਇਹਦਾ ਇਹ ਅਖੀਰਲਾ ਹੀ ਹਮਲਾ ਸੀ ਨਸੂਰ ਹੋਇਆ ਇੱਟ ਇੱਕ ਛੋਟੀ ਇੱਟ ਜਿਹੜੀ ਡੇਲੀ ਰੂਪ ਡੇਲੀ ਇੱਟ ਹਰਿਮੰਦਰ ਸਾਹਿਬ ਜੀ ਜਦੋਂ ਉੱਡਿਆ ਦਰਬਾਰ ਸਾਹਿਬ ਫਿਰ ਸੁੱਕਾ ਨਹੀਂ ਇਹਨੂੰ ਜਾਣ ਦਿੱਤਾ ਗੁਰੂ ਰਾਮਦਾਸ ਜੀ ਨੇ ਇਹ ਇੱਕ ਮੀਲ 'ਤੇ ਖੜੋਤਾ ਹੋਇਆ ਸੀ ਜਾਲਮ ਵੇਖ ਰਿਹਾ ਸੀ ਕਿ ਕਿਵੇਂ ਉੱਡਦਾ ਸਿੱਖਾਂ ਦਾ ਮੱਕਾ ਜਿਹੜਾ ਹੁਣ ਮੈਂ ਛੱਡਾਂਗਾ ਨਹੀਂ ਤਾਂ ਕਿ ਗਾਂ ਨੂੰ ਮੇਰੇ ਰਾਹ ਦਾ ਰੋੜਾ ਨਾ ਬਣ ਪਹਿਲਾਂ ਤਾਂ 30,000 ਸ਼ਹੀਦ ਕੀਤਾ ਇੱਕ ਦਿਨ 'ਚ ਮੁੜਦੇ ਨੇ ਇਹ ਕਰਾ ਕੇ ਇੱਕ ਮੀਲ 'ਤੇ ਖੜੋਤਾ ਸੀ ਵੇਖ ਰਿਹਾ ਸੀ ਇੰਨੀ ਤੇਜ਼ੀ ਨਾਲ ਇੱਟ ਆਈ ਕੋਈ ਇਹਦਾ ਛੁਪਾਈ ਰੋਕ ਨਹੀਂ ਸਕਿਆ ਉਹਦੇ ਵਿੱਚੋਂ ਨੱਕ 'ਤੇ ਆ ਕੇ ਸਿੱਧਾ ਬਹੁਤ ਪ੍ਰਭਾਵਸ਼ਾਲੀ ਨੱਕ ਸੀ ਇਹਦਾ ਬੜਾ ਕੱਦ ਸੀ ਇਹਦਾ ਜਰਨੈਲ ਸੀ ਔਰ ਏਸ਼ੀਆ ਦੇ ਵਿੱਚ ਜੇਤੂ ਜਰਨੈਲ ਵੀ ਮੰਨਿਆ ਗਿਆ ਹੈ ਪਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹਦਾ ਨੱਕ ਫੇਰ ਦਿੱਤਾ ਔਰ ਸਾਰੀ ਸ਼ਕਲ ਵਿਗਾੜ ਦਿੱਤੀ ਹੈ ਜੀ ਐਡੇ ਹੰਕਾਰੀ ਦੀ ਹੰਕਾਰਿਆ ਸੋ ਮਾਰਿਆ ਐਸੀ ਡੇਲੀ ਇੱਟ ਆ ਕੇ ਉੱਡੀ ਗੋਲੀ ਵਾਂਗ ਆਈ ਕਿਸੇ ਤੋਂ ਰੁਕੀ ਨਹੀਂ ਛੂਕਦੀ ਹੋਈ ਸਿੱਧੀ ਨੱਕ 'ਤੇ ਆ ਕੇ ਇਹਦੇ ਵੱਜੀ ਸੀ ਉਹਦੇ ਤੋਂ ਨਸੂਰ ਹੋਇਆ ਇਹਨੂੰ ਕੋੜ ਹੋਇਆ ਬੜਾ ਇਲਾਜ ਕਰਾਇਆ ਡਾਕਟਰਾਂ ਤੋਂ ਵਗਨੋਂ ਬੰਦ ਨਹੀਂ ਹੋਇਆ ਮੂੰਹ ਢਾਕੇ ਰੱਖਣਾ ਪਿਆ ਨਾਕੇ ਸੋ ਮੂੰਹ ਵਿੱਚ ਪੈਂਦੀ ਸੀ ਪਾਕ ਬੜੀ ਬੁਰੀ ਹਾਲਤ ਨਾਲ ਮੰਜੇ 'ਤੇ ਪੈ ਕੇ ਮਰਿਆ ਉਹਦੇ ਨਾਲ ਭਾਵੇਂ ਖਾਲਸਾ ਪਹੁੰਚ ਗਿਆ ਸੀ ਇਹਦੇ ਕੈਂਪ ਵਿੱਚ ਸਰਦਾਰ ਚੜ੍ਹ ਸਿੰਘ ਜੀ ਸੁਕਰ ਚੱਕੀਏ ਭੰਗੀਆਂ ਦੀ ਮਿਸਲ ਸਰਦਾਰ ਹਰੀ ਸਿੰਘ ਜੀ ਅਤੇ ਚੜ੍ਹ ਸਿੰਘ ਜੀ ਸ਼ੇਰੇ ਪੰਜਾਬ ਦੇ ਦਾਦਾ ਜੀ ਉਹ ਬਹੁਤ ਚੜ੍ਹਦੀ ਕਲਾ ਵਾਲੇ ਸਨ ਵੱਡੇ ਘੱਲੂ ਘਾਰੇ ਦੇ ਵਿੱਚ ਉਹਨਾਂ ਨੇ ਲੱਭਿਆ ਸੀ ਇਹਨੂੰ ਇਹਦੀ ਫੌਜ ਮੀਲਾਂ ਤੱਕ ਫੈਲੀ ਹੋਈ ਸੀ ਉਹਨੂੰ ਬੋਲੀ ਮਾਰੀ ਸੀ ਪੰਥ ਦੇ ਜਥੇਦਾਰਾਂ ਨੇ ਵੀ ਤੂੰ ਕਹਿੰਦਾ ਹੁੰਦਾ ਸੀ ਵੀ ਜੇ ਅਹਿਮਦ ਸ਼ਾਹ ਅਬਦਾਲੀ ਮੇਰੇ ਸਾਹਮਣੇ ਆਵੇ ਤਾਂ ਮੈਂ ਉਹਦੇ ਨਾਲ ਦੋ ਹੱਥ ਕਰਾਂਗਾ ਕਦੇ ਮੇਰੇ ਸਾਹਮਣੇ ਆਵੇ ਅਤੇ ਹੁਣ ਅੱਧਾ ਦਿਨ ਹੋ ਗਿਆ ਲੜਦਿਆਂ ਨੂੰ ਹੁਣ ਉਹੀ ਲੜ ਰਿਹਾ ਨਾ ਜਾ ਕੇ ਦੋ ਹੱਥ ਕਰ ਉਹਦੇ ਕੋਲ ਬਰਛੀ ਬਹੁਤ ਵੱਡੀ ਹੁੰਦੀ ਸੀ ਪਰੋ ਪਰੋ ਸੁੱਟਦਾ ਸੀ ਆਪ ਵੀ ਥਮਲੇ ਵਰਗਾ ਲੰਮਾ ਕੱਦ ਸੀ ਇਹ ਜਰਨੈਲ ਦਾ ਉਹਨੇ ਉਸ ਵੇਲੇ ਹਿੰਮਤ ਕੀਤੀ ਵਿੱਚੋਂ ਨਿਕਲ ਕੇ ਬਹੁਤ ਲੱਭਿਆ ਸੀ 2,00,000 ਦੇ ਕਰੀਬ ਗਿਲਜਾ ਸੀ ਅਤੇ ਕਈ ਮੀਲਾਂ 'ਚ ਫੈਲਿਆ ਹੋਇਆ ਸੀ ਪਰ ਇਹ ਡਰਦਾ ਹੋਇਆ ਸਿੱਖਾਂ ਤੋਂ ਆਪ ਮੂਹਰੇ ਨਹੀਂ ਆਇਆ ਸੀ ਪਿੱਛੇ ਸੀ ਸਭ ਤੋਂ ਉਹਨੇ ਲੱਭਿਆ ਬੜਾ ਘੋੜਾ ਦੌੜਾਇਆ ਗਿਲਜਿਆਂ ਨੂੰ ਚੀਰਦੇ ਹੋਏ ਬੜਾ ਔਖਾ ਕੰਮ ਸੀ ਇਹ ਪਰ ਇਹ ਲੱਭਿਆ ਨਹੀਂ ਸੀ ਉਹਨਾਂ ਨੂੰ ਮੁੜ ਗਏ ਸੀ ਪਛਤਾ ਕੇ ਫਿਰ ਜਦੋਂ ਇਹਦੀ ਇਹ ਹਾਲਤ ਹੋਈ ਕੈਂਪ ਵਿੱਚ ਮੰਜੇ 'ਤੇ ਲੰਮਾ ਪਿਆ ਸੀ ਪਹੁੰਚ ਉਦੋਂ ਵੀ ਗਏ ਸੀ ਪੱਛੋਂ ਦੇ ਵਿੱਚ ਸਿਆਲਕੋਟ ਤੋਂ ਪਿੱਛੇ ਘੋੜੇ ਸਮੇਤ ਇਹਦੇ ਕੈਂਪ ਵਿੱਚ ਗਏ ਸੀ ਇਹਨੂੰ ਲਲਕਾਰਾ ਮਾਰਿਆ ਸੀ ਇਹ ਥੱਲਿਓਂ ਉੱਠਿਆ ਨਹੀਂ ਲੰਮਾ ਪਿਆ ਸੀ ਨਸੂਰ ਹੋਇਆ ਸੀ ਕਹਿੰਦੇ ਜੇ ਹੁਣ ਤੂੰ ਸਾਹਮਣੇ ਆਉਂਦਾ ਤੈਨੂੰ ਮਾਰ ਦਿੰਦੇ ਖਾਲਸੇ ਦਾ ਅਸੂਲ ਆ ਜਿਵੇਂ ਪਾਤਸ਼ਾਹ ਬਣਾ ਕੇ ਬਿਮਾਰ 'ਤੇ ਤਾਂ ਡਿੱਗੇ ਪਏ 'ਤੇ ਵਾਰ ਨਹੀਂ ਕਰਦਾ ਭਾਵੇਂ ਕਿੱਡਾ ਦੁਸ਼ਮਣ ਆ ਨਹੀਂ ਤਾਂ ਤੇਰਾ ਗਾਟਾ ਲਾ ਦਿੰਦਾ ਅੱਜ ਮੈਂ ਹੱਥ ਜੁੜ ਗਏ ਸੀ ਉਹਦੇ ਸੋ ਮੂੰਹ ਅੱਡਿਆ ਰਹਿ ਗਿਆ ਸੀ ਅਹਿਮਦ ਸ਼ਾਹ ਦੁਰਾਨੀ ਦਾ ਸਰਦਾਰ ਚੜ੍ਹ ਸਿੰਘ ਜੀ ਡਰਾ ਆਏ ਸੀ ਉਹਨੂੰ ਇਹ ਦਰਬਾਰ ਸਾਹਿਬ ਮਿਊਜ਼ੀਅਮ ਸਿੱਖ ਮਿਊਜ਼ੀਅਮ ਵਿੱਚ ਫੋਟੋ ਵੀ ਲੱਗੀ ਹੋਈ ਹੈ ਸੋ ਐਸੀ ਹਾਲਤ ਹੋ ਗਈ ਸੀ ਪਰ ਸਾਧ ਸੰਗਤ ਜੀ ਇਹ ਜਦੋਂ ਉਦੋਂ ਬਾਅਦ 'ਚ ਫਿਰ ਨਹੀਂ ਆਇਆ ਹਿੰਮਤ ਨਹੀਂ ਪਈ ਇਹ ਸ਼ਹੀਦੀਆਂ ਤੋਂ ਬਾਅਦ ਬੱਚਿਆਂ ਦੀ ਦਰਬਾਰ ਸਾਹਿਬ ਦੀ ਕੁਰਬਾਨੀ ਤੋਂ ਬਾਅਦ ਫਿਰ ਸਿੱਖ ਰਾਜ ਜੰਮਦਾ ਵਾ ਅਸਲ ਅਤੇ ਫਿਰ ਕਵੀ ਜੀ ਕਹਿੰਦੇ ਵੀ ਪਹਿਲਾਂ ਤਾਂ 40 ਸਾਲ ਹਾਲ ਕੋਈ ਨਹੀਂ ਸੀ ਨਾ ਲੋਕਾਂ ਦਾ ਉਸ ਵੇਲੇ ਜਦੋਂ ਫਿਰ 1820 ਵਿੱਚ 1763 ਵਿੱਚ ਸੋ ਰਾਜ ਸਿੰਘਨ ਕਾ ਜੰਮਿਓ ਥਾ ਸਿੰਘਾਂ ਦਾ ਰਾਜ ਫਿਰ ਜੰਮ ਗਿਆ ਸਾਰੇ ਬੋਲਬਾਲਾ ਹੋ ਗਿਆ ਸੀ ਫਿਰ ਜਕਾਰੇ 'ਤੇ ਜਕਾਰਾ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਈ।
0: ਕਹਿਰ ਜਹਿਰ ਲੁੱਟ ਮਾਰ ਤਬ ਕਿਛ,
1: ਤੇ ਉਸ ਵੇਲੇ ਜਿਹੜਾ ਕਹਿਰ ਜਹਿਰ ਸੀ ਨਾ, ਦੁਖਦਾਇਕ ਜ਼ੁਲਮ ਸੀ, ਲੁੱਟ ਮਾਰ ਜਿਹੜੀ ਆਮ ਗਿਲਜੇ ਪਹਿਲਾਂ ਦੁਰਾਨੀ ਕਰਦੇ ਰਹੇ, ਪਹਿਲਾਂ ਮੁਗਲਾਂ ਕੀਤੀ, ਫਿਰ ਦੁਰਾਨੀ, ਫਿਰ ਗਿਲਜੇ ਆ ਕੇ ਇਹ ਕਰਦੇ ਰਹੇ ਸਾਰੇ ਨਾਦਰ ਸ਼ਾਹ ਵਰਗੇ, ਇਹ ਫਿਰ ਸਾਧ ਸੰਗ ਜੀ ਰੁਕਿਆ ਬੰਦ ਹੋਇਆ ਹੈ।
0: ਸਿੰਧ ਲਹਿਰ ਜਿਉਂ ਥੰਮਿਓ ਥਾ,
1: ਸਮੁੰਦਰ ਦੀ ਲਹਿਰ ਵਾਂਗ ਜਿਹੜਾ ਆਉਂਦਾ ਸੀ ਚੜ ਕੇ ਪੱਛੋਂ ਦੇ ਵਿੱਚੋਂ ਦੁਸ਼ਮਣ ਦੇਸ਼ ਦਾ, ਪੰਜਾਬ ਦਾ, ਹਿੰਦੁਸਤਾਨ ਦਾ, ਉਹ ਥੰਮਿਆ ਗਿਆ ਸੀ। ਇਹ ਲਹਿਰਾਂ ਫਿਰ ਬੰਦ ਹੋ ਗਈਆਂ ਸੀ, ਹੜ ਵਾਂਗ ਤੜਕੇ ਆਉਂਦੀਆਂ ਸੀ ਜਿਹੜੀਆਂ।
0: ਅਮਨ ਸੁਖ ਬਣਦੇ ਹਿੰਦ ਕੋ,
1: ਬਹੁਤ ਭਾਰੀ ਅਮਨ ਸ਼ਾਂਤੀ ਤੇ ਸੁਖ ਹਿੰਦੁਸਤਾਨ ਦੇ ਲੋਕਾਂ ਨੂੰ ਫਿਰ ਖਾਲਸੇ ਨੇ ਦੇਣਾ ਕੀਤੇ।
0: ਦੁੱਖ ਵੀ ਤੁਰਕਾਂ ਨੇ ਦੀਏ,
1: ਤੁਰਕ ਜਿਹੜੇ ਸੀ ਪਿੰਡਾਂ ਵਿੱਚ ਬਹੁਤੀ ਵਸੋਂ ਸੀ ਤੁਰਕਾਂ ਦੀ, ਉਹਨਾਂ ਨੂੰ ਵੀ ਕੋਈ ਦੁੱਖ ਨਹੀਂ ਦਿੱਤਾ। ਇਹ ਖਾਲਸੇ ਦਾ ਗੁਣ ਆ। ਗੁਰੂ ਮਹਾਰਾਜ ਜੀ ਨੇ ਖਾਲਸਾ ਜਿਹੜਾ ਗੁਣੀ ਨਿਧਾਨ ਸਾਜਿਆ, ਨਿਰਭਉ ਅਤੇ ਨਿਰਵੈਰ ਗੁਣ, ਅਕਾਲ ਪੁਰਖ ਵਾਲੇ ਗੁਣ ਨੇ ਸਾਰੇ ਖਾਲਸੇ ਵਿੱਚ, ਕਿਉਂਕਿ ਵਾਹਿਗੁਰੂ ਦਾ ਹੀ ਖਾਲਸਾ ਪੁੱਤਰ ਆ ਅਤੇ ਉਹਦੀ ਜਿੱਤ ਹੈ। ਉਹੀ ਗੁਣ ਨੇ ਜੋ ਮੂਲ ਮੰਤਰ ਵਿੱਚ ਅਕਾਲ ਪੁਰਖ ਦੇ, ਨਿਰਭਉ ਨਿਰਵੈਰ ਹੈ। ਤੁਰਕਾਂ 'ਤੇ ਵੀ ਇੱਕ ਵੀ ਮੁਸਲਮਾਨ 'ਤੇ ਜ਼ੁਲਮ ਨਹੀਂ ਕੀਤਾ ਵੀ ਤੁਸੀਂ ਸਾਡੇ ਨਾਲ ਆਹ ਕਰਦੇ ਰਹੇ ਹੋ, ਤੁਸੀਂ ਗੁਰਦੁਆਰੇ ਵੀ ਢਾਏ ਹੈ ਤੇ ਇਹਨਾਂ ਜ਼ੁਲਮ ਕੀਤਾ
0: ਹੈ।
1: ਜਿੱਥੇ ਉਹਨਾਂ ਨੇ ਗੁਰਦੁਆਰੇ ਢਾ ਕੇ ਮਸੀਤਾਂ ਬਣਾਈਆਂ ਸੀ, ਉੱਥੇ ਵੀ ਮਸੀਤਾਂ ਨੂੰ ਢਾ ਕੇ ਗੁਰਦੁਆਰੇ ਨਹੀਂ ਬਣਾਏ ਗਏ।
0: ਤੁਰਕੋ ਨੇ ਕੀਏ
1: ਤੇ ਇਸ ਤਰ੍ਹਾਂ, ਹਾਂਜੀ,
0: ਜੋ ਤੁਰਕੋ ਨੇ ਕੀਏ,
1: ਜਿਵੇਂ ਤੁਰਕਾਂ ਨੇ ਕੀਤੇ ਸੀ ਉਵੇਂ ਖਾਲਸੇ ਨੇ ਜਬਰ ਜ਼ੁਲਮ ਨਹੀਂ ਕੀਤਾ, ਬਦਲੇ ਵੱਟੇ ਨਹੀਂ ਕੰਮ ਕੀਤਾ ਹੈ।
0: ਢਾਏ ਮਸੀਤਾਂ ਰਚਨਾ ਗੁਰ ਥਲ,
1: ਉੱਥੇ ਮਸੀਤਾਂ ਢਾ ਕੇ ਗੁਰਦੁਆਰੇ ਨਹੀਂ ਬਣਾਏ ਫੇਰ।
0: ਉੱਤੇ ਦਿਆਲੂ ਸਿੰਘ ਬਸਾਲੂ,
1: ਤੇ ਸਿੰਘ ਕਿਉਂਕਿ ਬਹੁਤ ਦਿਆਲੂ ਹੁੰਦੇ ਸੀ। ਵਾਹਿਗੁਰੂ ਦੇ ਵਿੱਚ ਸਭ ਤੋਂ ਵੱਡਾ ਗੁਣ ਦਿਆਲਤਾ ਦਾ ਹੈ, ਦਇਆ ਕਰਨ, ਦੁੱਖ ਹਰਨ, ਐਸਾ ਵਾਹਿ ਸੱਚੇ ਪਾਤਸ਼ਾਹ ਹੈ। ਇਹ ਗੁਣ ਹੁਤੇ ਦਿਆਲੂ ਸਿੰਘ ਬਿਸਲ, ਬਹੁਤ ਭਾਰੀ ਦਿਆਲੂ ਸਨ ਸਿੰਘ।
0: ਵੈਰ ਨ ਪਿਛਲੇ ਚਿਤਾਰੇ,
1: ਪਿਛਲੇ ਵੈਰ ਨੀ ਚਿਤਾਰੇ, ਰਾਜ ਆਉਣ ਤੇ ਬਲ ਪਾ ਕੇ
0: ਪੈ ਜਮਨਾ ਤੇ ਅਟਕ ਪ੍ਰਿਅੰਤ,
1: ਪਰ ਇਹਨਾਂ ਗੁਣਾਂ ਕਰਕੇ ਵਾਹਿਗੁਰੂ ਦੀ ਫਿਰ ਬਖਸ਼ਿਸ਼ ਹੋਈ ਨਾ। ਯਮੁਨਾ ਤੋਂ ਲੈ ਕੇ ਦਿੱਲੀ ਦੇ ਕੋਲ ਦੀ ਪਟਿਆਲੇ ਤੋਂ ਉੱਪਰਲੇ ਪਾਸੇ ਦੀ ਘੱਗਰ ਤੋਂ ਅਗਾਂਹ ਤੋਂ ਯਮੁਨਾ ਵਗਦੀ ਹੈ ਪਹਾੜਾਂ 'ਚੋਂ। ਯਮੁਨਾ ਤੋਂ ਲੈ ਕੇ ਸਤਲੁਜ ਵਿਚਕਾਰ ਦਾ ਇਲਾਕਾ ਸਾਰਾ ਅਨੰਦਪੁਰ ਸਾਹਿਬ ਤੱਕ, ਅਤੇ ਸਤਲੁਜ ਤੋਂ ਲੈ ਕੇ ਬਿਆਸ ਦਰਿਆ, ਫਿਰ ਇਸ ਤਰ੍ਹਾਂ ਪਹਾੜਾਂ 'ਚੋਂ ਜਲ ਆਉਂਦਾ, ਬਿਆਸ ਤੋਂ ਗਾਂ ਰਾਵੀ ਦਰਿਆ ਆਉਂਦਾ। ਸੋ ਪੂਰਬ 'ਚੋਂ ਪੱਛਮ ਤੱਕ ਇਹ ਨਦੀਆਂ ਵਗਦੀਆਂ ਨੇ। ਫਿਰ ਰਾਵੀ ਤੋਂ ਗਾਂ ਚਨਾਬ ਆਉਂਦਾ ਹੈ, ਅਤੇ ਉਹਦੇ ਵਿਚਕਾਰ ਦਾ ਇਲਾਕਾ ਚਨਾਬ ਤੋਂ ਗਾਂ ਜੇਹਲਮ ਆਉਂਦਾ, ਜੇਹਲਮ ਦੇ ਵਿਚਕਾਰ ਦਾ ਉਦੋਂ ਗਾਂ ਛੋਟੇ ਮੋਟੇ ਹੋਰ ਨਾਲੇ ਨੇ, ਫਿਰ ਵੱਡਾ ਦਰਿਆ ਆਉਂਦਾ ਸਿੰਧ ਜਾਂ ਅਟਕ ਜਿਹਨੂੰ ਕਹਿੰਦੇ ਨੇ, ਸਿੰਧ ਤੱਕ ਦਾ ਇਲਾਕਾ। ਹੁਣ ਆਪਾਂ ਕਹਿੰਦੇ ਪੰਜਾਬ ਪੰਜ ਦਰਿਆ 'ਚ ਸੱਤ ਹੋ ਗਏ ਨੇ, ਸੱਤ ਦਰਿਆਵਾਂ ਦੀ ਧਰਤੀ ਜਿਹੜੀ ਸੀ, ਅੱਤ ਦੀ ਉਪਜਾਊ, ਅਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਫਿਰ ਖਾਲਸੇ ਦੇ 100 ਮੁਬਾਰਕ ਚਰਨਾਂ ਹੇਠ ਆਈ ਹੈ। ਕਵੀ ਜੀ ਲਿਖ ਰਹੇ ਨੇ, ਗਿਆਨੀ ਗਿਆਨ ਸਿੰਘ ਜੀ, ਬਈ ਸਾਧ ਸੰਗਤ ਜੀ, ਪੈ ਜਮੁਨਾ ਤੈ ਅਟਕ ਪ੍ਰਿਅੰਤ, ਯਮੁਨਾ ਤੋਂ ਲੈ ਕੇ ਅਟਕ ਦਰਿਆ ਤੱਕ, ਜਿਹੜਾ ਰੁਕਿਆ ਨਹੀਂ ਸੀ ਕਿਸੇ ਤੋਂ, ਇਹ ਸ਼ੇਰੇ ਪੰਜਾਬ ਨੇ ਇਹਨੂੰ ਵੀ ਰੋਕ ਦਿੱਤਾ ਸੀ। ਅਕਾਲੀ ਫੂਲਾ ਸਿੰਘ ਨੇ ਚੜਿਆ ਹੋਇਆ ਉੱਤਰ ਗਿਆ ਸੀ, ਉਹ ਇਹ ਤੋਂ ਗਾਂ ਦਰਾ ਖੈਬਰ ਆ। ਸੋ ਇਹ ਤਰੀਕੇ ਨਾਲ ਉਹ ਸਿੰਧ ਦਰਿਆ ਤੱਕ, ਅਟਕ ਦਰਿਆ ਤੱਕ,
0: ਥੇ ਸਿੰਘ ਨਿਪ ਤਬ ਸਾਰੇ,
1: ਸਾਰੇ ਇਲਾਕੇ ਵਿੱਚ, ਏਡੇ ਵੱਡੇ ਪੰਜਾਬ ਵਿੱਚ ਸਿੰਘ ਰਾਜੇ ਹੋ ਗਏ ਜੀ ਉਸ ਵੇਲੇ।
0: ਹੰਨੇ ਹੰਨੇ ਹਵੇ ਪਾਤਸ਼ਾਹੀ,
1: ਸੋ 1763 ਤੋਂ ਬਾਅਦ ਦੀ ਗੱਲ ਹੈ। ਜੇ ਆਪਦੇ ਨਾ ਹੁਣ ਗਦਾਰੀਆਂ ਕਰਨ, ਵਿਕਣ ਨਾ ਸਿੱਖ, ਤੇ ਸਿੱਖ ਕਦੇ ਹਾਰੇ ਹੀ ਨਹੀਂ, ਧਰਤੀ ਦੇ ਰਾਜੇ ਨੇ। ਜੇ ਅਸੀਂ ਹਾਰੇ ਹਾਂ ਤਾਂ ਆਪਣਿਆਂ ਦੀਆਂ ਕਰਤੂਤਾਂ ਕਰਕੇ, ਜੇ ਸਿੱਖ ਨੂੰ ਸਿੱਖ ਨਾ ਮਾਰੇ ਤਾਂ ਸਿੱਖ ਕੌਮ ਕਦੇ ਨਾ ਹਾਰੇ। ਵੱਡੇ ਘੱਲੂ ਘਾਰੇ ਤੋਂ ਬਾਅਦ ਸਾਰੇ ਇੱਕ ਸੀ, ਆਪਸ ਵਿੱਚ ਥਵਾਕ ਸੀ, ਕੋਈ ਗਦਾਰ ਵਿੱਚ ਨਹੀਂ ਸੀ, ਕੋਈ ਲੀਡਰ ਬੇਈਮਾਨ ਨਹੀਂ ਸੀ, ਕੌਮ ਦਾ ਜਥੇਦਾਰ ਅਤੇ ਏਡਾ ਵੱਡਾ ਰਾਜ ਸਾਡੇ ਪੈਰਾਂ ਹੇਠ ਆਇਆ ਵਾ, ਏਡਾ ਵੱਡਾ ਰਾਜ। ਘੱਲੂਘਾਰਾ ਹੁਣ ਵੀ ਹੋਇਆ ਸਾਡੇ ਨਾਲ, ਤੀਜਾ ਕੀ ਨਹੀਂ ਹੋਇਆ। ਹੁਣ ਤੱਕ ਜ਼ੁਲਮਾਂ ਦੀਆਂ ਦਾਸਤਾਨ ਅਜੇ ਨਿਕਲ ਰਹੀਆਂ ਨੇ ਅਤੇ ਕੁਝ ਵੀ ਨਹੀਂ। 2% ਦਰਬਾਰ ਸਾਹਿਬ 'ਤੇ ਹਮਲਾ, ਪਰ ਸਾਡੇ ਲੀਡਰਾਂ ਨੇ ਬੇਈਮਾਨੀ ਜਿਹੜੀ ਕਰਨ ਕਰਕੇ ਅੱਜ ਆਹ ਹਾਲਾਤ ਸਾਡੇ ਬਣੇ। ਇੰਨੀਆਂ ਸ਼ਹੀਦੀਆਂ ਹੋਣ ਤੋਂ ਬਾਅਦ ਲੀਡਰ ਬੇਈਮਾਨ ਸੀ, ਦੁਸ਼ਮਣ ਦੇ ਨਾਲ ਰਲੇ ਹੋਏ ਸੀ, ਆਪਣੀਆਂ ਕੁਰਸੀਆਂ ਪਿਆਰੀਆਂ ਰੱਖੀਆਂ। ਸੋ ਤਾਂ ਨਹੀਂ ਸਾਨੂੰ ਕੁਝ ਪ੍ਰਾਪਤ ਹੋਇਆ, ਸਾਡੀ ਆਪਦਿਆਂ ਦੀ ਬੇਈਮਾਨੀ ਸੀ, ਨਹੀਂ ਤਾਂ ਜਿੱਤ ਖਾਲਸੇ ਦੇ ਚਰਨ ਪਰਸਦੀ। ਤੀਜੇ ਘੱਲੂਘਾਰੇ ਤੋਂ ਬਾਅਦ ਖਰਾਬ ਹੋ ਰਹੇ ਹਾਂ ਅਸੀਂ, ਸਤਿਗੁਰੂ ਕਿਰਪਾ ਕਰਨ, ਗਰੀਬ ਨਿਵਾਜ। ਏਡਾ ਵੱਡਾ ਰਾਜ ਆਇਆ, ਗਿਆਨੀ ਗਿਆਨ ਸਿੰਘ ਜੀ ਦੇ ਰਹੇ ਨੇ, ਸੋ ਥਏ ਸਿੰਘ ਨਿਰਪ ਤਬ ਸਾਰੇ, ਸਾਰੇ ਏਡੇ ਵੱਡੇ ਪੰਜਾਬ ਦੇ ਸੱਤ ਦਰਿਆਵਾਂ ਦੀ ਧਰਤੀ, ਉਪਜਾਊ ਧਰਤੀ ਦੇ ਸਿੰਘ ਤਦੋਂ ਸਾਰੇ ਰਾਜੇ ਹੋ ਗਏ।
0: ਹੰਨੇ ਹੰਨੇ ਹੋਵੇ ਪਾਤਸ਼ਾਹੀ,
1: ਹੰਨੇ ਹੰਨੇ ਦੀ ਪਾਤਸ਼ਾਹੀ ਹੋ ਗਈ। ਉਸ ਵੇਲੇ ਹਰ ਕੋਈ ਘੋੜ ਸਵਾਰ, ਹੰਨੇ ਤੋਂ ਭਾਵ ਕਾਠੀ ਘੋੜੇ 'ਤੇ ਪਾਈ ਹੁੰਦੀ, ਹਰ ਕੋਈ ਸਿੰਘ ਸਾਹਿਬ ਖਾਲਸਾ ਘੋੜ ਸਵਾਰ ਰਾਜਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ, ਮਤਾ ਸਮਝਿਓ ਇਹਨਾਂ ਨੂੰ, ਮੈਂ ਇੰਨੀ ਵੱਡੀ ਤਾਕਤ ਦੇ ਕੇ ਚੱਲਿਆ, ਅਕਾਲ ਪੁਰਖ ਦਾ ਲੜ ਫੜਾ ਕੇ ਚੱਲਿਆ, ਇਹ ਹੰਨੇ ਹੰਨੇ ਪਾਤਸ਼ਾਹੀ ਕਰਨਗੇ। ਇਹ ਹੀ ਹੌਂਸਲਾ ਨਹੀਂ, ਇਹਨਾਂ ਬਚਨਾਂ ਦਾ ਹੌਂਸਲਾ ਹੀ ਮਿਸਲਾਂ ਨੂੰ, ਖਾਲਸੇ ਪੰਥ ਨੂੰ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ 1708 ਤੋਂ ਲੈ ਕੇ ਸਾਧ ਸੰਗਤ ਜੀ 63 ਤੱਕ ਲੜਨ ਦਾ ਬਲ ਬਖਸ਼ਦਾ ਰਿਹਾ, ਪਿੱਛੇ ਨਹੀਂ ਹਟਿਆ ਖਾਲਸਾ। ਗੁਰੂ ਜੀ ਦੇ ਬਚਨ ਆ, ਪਾਤਸ਼ਾਹੀ ਹੋਵੇਗੀ ਆਪਣੀ, ਘਬਰਾਉਣਾ ਨਹੀਂ। ਸ਼ਹੀਦ ਹੋਏ ਗਏ, ਘਰੋਂ ਬੇਘਰ ਹੋਏ ਗਏ, ਜੰਗਲਾਂ ਵਿੱਚ ਰਾਤਾਂ ਕੱਟ ਲਈਆਂ ਭੁੱਖਣ ਭਾਣੇ, ਪਰ ਹਾਰ ਨਹੀਂ ਮੰਨੀ ਦੁਸ਼ਮਣ ਦੀ। ਇਸ ਹੌਂਸਲੇ ਹੀ ਬਚਨਾਂ ਦੇ, ਅਤੇ ਫਿਰ ਉਹ ਬਚਨ ਫਲੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ, ਹੰਨੇ ਹੰਨੇ ਦੀ ਹਰ ਕੋਈ ਘੋੜ ਸਵਾਰ ਸਿੱਖ ਜਿਹੜਾ ਪਾਤਸ਼ਾਹ ਬਣ ਗਿਆ।
0: ਸਿੰਘਨ ਕੀ ਜਗ ਮਾਹੈ ਜੀ,
1: ਸਿੰਘਾਂ ਦੀ ਜਗਤ ਦੇ ਵਿੱਚ ਹੰਨੇ ਹੰਨੇ ਦੀ ਪਾਤਸ਼ਾਹੀ ਹੋ ਗਈ। ਗਿਣਤੀ ਤਾਂ ਥੋੜ੍ਹੀ ਸੀ ਸੂਰਮਿਆਂ ਦੀ, ਅਤੇ ਇਲਾਕਾ ਕਿੱਡਾ ਵੱਡਾ ਸੀ ਵੇਖ ਲਓ। ਹੁਣ ਜੇ ਸਰਪੰਚ ਹੀ ਗਿਣੀਏ ਕਿੰਨੇ ਬਣ ਜਾਂਦੇ ਪਿੰਡਾਂ ਦੇ, ਜੇ ਐੱਮ ਐੱਲ ਏ ਹਿਸਾਬ ਰੱਖੀਏ ਇਹਨਾਂ ਨਾਲ ਇਲਾਕਾ ਹੋਵੇ ਤਾਂ ਕਿੰਨੇ ਬਣ ਜਾਂਦੇ ਏਡੇ ਵੱਡੇ ਪੰਜਾਬ ਦੇ। ਸੋ ਹਰ ਕੋਈ ਸਿੱਖ ਜਿੱਥੋਂ ਤੱਕ ਘੋੜਾ ਤੁਰ ਸਕਦਾ ਸੀ ਹਮਦਾ ਨਹੀਂ ਸੀ, ਐੱਮ ਐੱਲ ਏ ਦਾ ਇਲਾਕਾ ਹੀ ਸਮਝ ਲਓ ਵੀ ਸਿੰਘਾਂ ਦਾ ਰਾਜ ਬਣ ਗਿਆ ਸੀ।
0: ਬਾਂਚਸਤੇ ਸਭ ਇਹੋ ਮਨੋਰਥ,
1: ਸਾਰੇ ਇਹੋ ਹੀ ਮਨੋਰਥ ਰੱਖਦੇ ਸੀ, ਇਹੋ ਹੀ ਹੌਂਸਲਾ ਸੀ ਵੀ ਗੁਰੂ ਜੀ ਨੇ ਬਚਨ ਕੀਤੇ ਇੱਕ ਦਿਨ ਰਾਜ ਕਰਾਂਗੇ।
0: ਪੂਰਨ ਕੀਆ ਗੁਰਵਾ ਹੈ ਜੀ,
1: ਸੋ ਸੱਚੇ ਪਾਤਸ਼ਾਹ ਜੀ ਦੇ ਕਹਿੰਦੇ ਬਚਨ ਪੂਰੇ ਹੋਏ, ਪੂਰਨ ਕੀ ਗੁਰਵਾ ਹੈ ਜੀ। ਫਿਰ ਗੁਰੂ ਸਾਹਿਬ ਜੀ ਨੇ ਉਹ ਬਚਨ ਪੂਰੇ ਵੀ ਕੀਤੇ।
0: ਇੱਕ ਗਾਮ ਜਾਇਆ ਦੇ ਕੇਰੀ,
1: ਇੱਕ ਇੱਕ ਨਗਰ ਜਿਹੜਾ ਘੁੱਗ ਵੱਸਦਾ ਸੀ ਜਾਂ ਅੱਧੇ ਨਗਰ ਤੱਕ ਵੀ
0: ਪਾਈ ਜਿਸ ਸਰਦਾਰੀ ਹੈ,
1: ਜਿਸ ਵੀ ਸਿੰਘ ਨੇ ਸਰਦਾਰੀ ਆਪਣੀ ਪਾਈ ਹੈ, ਜਿਹਦੀ ਵੀ ਚੌਧਰ ਹੋਈ ਹੈ,
0: ਕਰੀ ਹਕੂਮਤ ਤਾਹੇ ਸੁਤੰਤਰ,
1: ਉਹਨੇ ਸੁਤੰਤਰ ਆਜ਼ਾਦ ਰਹਿ ਕੇ ਆਪਣੀ ਹਕੂਮਤ ਕੀਤੀ ਹੈ, ਨਿਆਂ ਦਿੱਤਾ ਹੈ,
0: ਦੀਵਾਨੀ ਫੌਜਦਾਰੀ ਹੈ,
1: ਭਾਵੇਂ ਉਹ ਦੀਵਾਨੀ ਹੋਵੇ ਕਚਹਿਰੀ ਲਾ ਕੇ ਜੋ ਬਾਦਸ਼ਾਹ ਨਿਆਂ ਕਰਦੇ ਸੀ, ਅਤੇ ਜਾਂ ਫੌਜ ਵਿੱਚ ਜੇ ਕੋਈ ਗਲਤੀ ਕਰਦਾ ਸੀ ਫੌਜਦਾਰੀ ਕੇਸ, ਤੋ ਉਹ ਇਸ ਤਰੀਕੇ ਨਾਲ ਆਜ਼ਾਦ ਹੋ ਕੇ ਕੀਤੀ ਹੈ, ਕੋਈ ਪੱਖਪਾਤ ਨਹੀਂ ਕੀਤਾ ਹੈ।
0: ਨਿਜ ਨਿਜ ਪਿੰਡ ਜਗੀਰਨ ਮੈਂ ਸਭ,
1: ਆਪੋ ਆਪਣੇ ਪਿੰਡ ਜਿਹੜੇ ਸੀ ਉਹ ਜਗੀਰਾਂ ਦੇ ਰੂਪ ਵਿੱਚ ਜਦੋਂ ਖਾਲਸੇ ਨੇ
0: ਸਭ ਕੋ ਐਨ ਇਖਤਿਆਰ ਥੇ,
1: ਸਾਰਿਆਂ ਨੂੰ ਵੰਡ ਦਿੱਤੇ ਸੀ ਅਤੇ ਸਾਰਿਆਂ ਨੂੰ ਪੂਰਾ ਅਧਿਕਾਰ ਸੀ, ਇਖਤਿਆਰ ਸੀ ਵੀ ਤੁਸੀਂ ਜੋ ਮਰਜ਼ੀ ਧਰਮ ਮੁਤਾਬਕ, ਖਾਲਸੇ ਦੇ ਰੂਲਾਂ ਮੁਤਾਬਕ ਲੋਕਾਂ ਨੂੰ ਰਾਜ ਕਰਨਾ, ਪਰਜਾ ਨੂੰ ਸੁੱਖ ਦੇਣੇ ਹਨ।
0: ਲੁੱਟੇ ਮਾਰੇ ਫਾਂਸੀ ਚਾਰੇ,
1: ਜਿਵੇਂ ਤੁਰਕ ਪਹਿਲਾਂ ਕਰਦੇ ਸੀ, ਲੁੱਟਦੇ ਵੀ ਸੀ, ਪਰਜਾ ਨੂੰ ਮਾਰਦੇ ਵੀ ਸੀ, ਤੇ ਫਿਰ ਜਿਹੜਾ ਕੋਈ ਗੁਨਾਹ ਕਰਦਾ ਸੀ ਉਹਨੂੰ ਫਾਂਸੀ ਚਾੜ ਦਿੰਦੇ ਸੀ ਸ਼ਰੇਆਮ ਸਾਹਮਣੇ।
0: ਚੱਟੀ ਲਹਿ ਉਜਾਰੇ,
1: ਤੇ ਫਿਰ ਡੰਨ ਲੈ ਕੇ ਬਹੁਤ ਭਾਰੀ ਤੇ ਉਜਾੜ ਵੀ ਦਿੰਦੇ ਸੀ, ਫਿਰ ਵੀ ਧੱਕਾ ਕਰਦੇ ਸੀ, ਘਰ ਘਰ ਜ਼ਬਤ ਕਰ ਲੈਂਦੇ ਸੀ।
0: ਨੈ ਫਰਿਆਦ ਅਪੀਲ ਇੱਕ ਕੀ,
1: ਇੱਕ ਕਿਸੇ ਦੀ ਫਰਿਆਦ ਅਪੀਲ ਨਹੀਂ ਚੱਲਦੀ ਸੀ।
0: ਸੁਣ ਤੋ ਦੂਸਰ ਕੋਈ ਜੀ,
1: ਦੂਸਰਾ ਕੋਈ ਸੁਣਦਾ ਨਹੀਂ ਸੀ, ਭਾਵੇਂ ਕੋਈ ਬੰਦਾ ਸੱਚਾ ਹੁੰਦਾ ਸੀ, ਤੁਰਕਾਂ ਦੇ ਰਾਜ ਵੇਲੇ ਤਾਂ ਸੁਣਦਾ ਹੀ ਕੋਈ ਨਹੀਂ ਸੀ ਕਿਸੇ ਦੀ ਫਰਿਆਦ, ਕਿਸੇ ਦੀ ਅਪੀਲ ਕੀਤੀ ਹੋਈ।
0: ਪੈ ਸਿੰਘ ਫਾਂਸੀ ਕੈਦ ਨਾ ਦਿੱਤੇ,
1: ਪਰ ਜਦੋਂ ਸਿੰਘਾਂ ਦਾ ਰਾਜ ਆਇਆ ਨਾ, ਕਹਿੰਦੇ ਇਹ ਫਰਕ ਇੰਨਾ ਸੀ ਵੀ ਸਿੰਘ ਕਿਸੇ ਨੂੰ ਨਾ ਤਾਂ ਕੈਦ ਕਰਦੇ ਸੀ ਸੋ, ਅਤੇ ਨਾ ਕਿਸੇ ਨੂੰ ਫਾਂਸੀ ਦੇ ਕੇ ਗਲ ਘੁੱਟ ਕੇ ਉਹਨੂੰ ਜਾਨੋ ਮਾਰਦੇ ਸਨ।
0: ਲੇਤੇ ਚੱਟੀ ਸੋਈ ਜੀ,
1: ਉਹ ਚੱਟੀ ਜਿਹੜਾ ਸੀ ਡੰਨ ਉਹ ਜ਼ਰੂਰ ਲੈਂਦੇ ਸੀ ਸਿੰਘ, ਤੁਰਕਾਂ ਵਾਂਗ ਚੱਟੀ ਡੰਨ ਜ਼ਰੂਰ ਲਾਉਂਦੇ ਸੀ।
0: ਜੈਸੀ ਚੋਰੀ ਤੈਸੀ ਚੱਟੀ,
1: ਜਿਹੋ ਜਿਹੀ ਕੋਈ ਚੋਰੀ ਕਰਦਾ ਸੀ ਕੋਈ ਦੁੱਖ ਦਿੰਦਾ ਸੀ ਕਿਸੇ ਨੂੰ, ਉਹੋ ਜਿਹੀ ਚੱਟੀ ਉਹਦੇ ਮੁਤਾਬਕ ਡੰਨ ਲੱਗਦਾ ਸੀ।
0: ਯਾਰੀ ਕਿਥੇ ਪੱਚੀ ਹੈ,
1: ਤੇ ਵੱਧ ਤੋਂ ਵੱਧ 25 ਰੁਪਈਏ ਡੰਨ ਜਾਰੀ ਕੀਤਾ ਹੋਇਆ ਸੀ ਖਾਲਸੇ ਦਾ। 25 ਰੁਪਈਏ ਬਹੁਤ ਹੁੰਦੇ ਸੀ, ਆਪਾਂ ਪਹਿਲਾਂ ਪੜਿਆ 20 ਰੁਪਈਆਂ ਤੋਂ ਚੋਟੀ ਦੀ ਮੱਝ ਆ ਜਾਂਦੀ ਸੀ। ਸੋ ਇਸ ਕਰਕੇ ਵੀ 25 ਰੁਪਈਏ ਵੱਧ ਤੋਂ ਵੱਧ ਡੰਨ ਹੁੰਦਾ ਸੀ ਵੀ ਜਿਹਨੇ ਚੋਰੀ ਜਾਰੀ ਕੀਤੀ ਕੋਈ ਮਾੜਾ ਕੰਮ ਕੀਤਾ ਹੈ।
0: ਬਦਲੇ ਖੂਨ ਸਾਖ ਦਿਲਵਾਤੇ,
1: ਜੇ ਕੋਈ ਕਿਸੇ ਦਾ ਵੈਰ ਭਾਵਨਾ ਜਿਵੇਂ ਪਿੰਡਾਂ 'ਚ ਹੁੰਦੇ ਆ ਲੋਕਾਂ ਦੇ, ਵੀ ਕਿਸੇ ਨੇ ਕਿਸੇ ਦਾ ਦਾਦਾ ਮਾਰਤਾ ਉਹਨੇ ਗਾਂ, ਉਹਦਾ ਪਿਓ ਮਾਰਤਾ, ਵੈਰ ਨਹੀਂ ਲੋਕ ਛੱਡਦੇ ਹੁੰਦੇ ਸੀ ਪੁਰਾਣੇ, ਹੁਣ ਪੜ੍ਹੇ ਲਿਖੇ ਹੋ ਗਏ, ਉਦੋਂ ਇਹ ਵੀ ਚੱਲਦਾ ਰਹਿੰਦਾ ਸੀ। ਬਦਲੇ ਖੂਨ ਸਾਖ ਦਿਲ ਵਾਤੇ, ਅਤੇ ਸਿੰਘ ਜੇ ਕਿਸੇ ਨੇ ਖੂਨ ਕਿਸੇ ਦਾ ਕੀਤਾ ਹੁੰਦਾ ਸੀ ਉਹ ਖੂਨ ਨਹੀਂ ਕਰਨ ਦਿੰਦੇ ਵੀ ਤੂੰ ਨਹੀਂ ਹੁਣ ਮਾਰਨਾ, ਜੋ ਹੋ ਗਿਆ ਹੋ ਗਿਆ, ਉਹਨਾਂ ਦੀ ਸਗੋਂ ਦੁਬਧਾ ਮਿਟਾਉਣ ਵਾਸਤੇ ਉਹਨਾਂ ਦਾ ਰਿਸ਼ਤਾ ਕਰਾ ਦਿੰਦੇ ਸੀ। ਵੇਖੋ ਖਾਲਸੇ ਦਾ ਕਿੰਨਾ ਸੋਹਣਾ ਰਾਜ ਸੀ, ਵੀ ਰਿਸ਼ਤੇਦਾਰੀ ਪਵਾ ਦਿੰਦੇ ਸੀ ਵੀ ਨਹੀਂ ਤਾਂ ਸਜ਼ਾ ਦੇਵਾਂਗੇ, ਨਹੀਂ ਰਿਸ਼ਤੇਦਾਰੀ ਲੈ ਵੀ ਉਹ ਵੈਰ ਰਹਿ ਹੀ ਨਾ ਜਾਵੇ। ਐਵੇਂ ਕਾਹਦੇ ਵਾਸਤੇ, ਜੇ ਇੱਕ ਨੇ ਮਾਰਤਾ ਮਰ ਗਿਆ ਤਾਂ ਕੀ ਹੋ ਗਿਆ, ਚਲੋ ਬੰਦਾ ਗਾਂ ਦੀ ਗਾਂ। ਇਹ ਪੀੜ੍ਹੀਆਂ ਵਿੱਚ ਵੈਰ ਨਹੀਂ ਜਾਣਾ ਚਾਹੀਦਾ, ਤੇ ਉਹ ਰਿਸ਼ਤਾ ਕਰਾ ਕੇ ਉਹ ਮੇਟ ਦਿੰਦੇ ਸਨ।
0: ਕਰਤ ਅਦਾਲਤ ਸੱਚੀ ਹੀ,
1: ਸੱਚੀ ਸੁੱਚੀ ਅਦਾਲਤ ਨਿਆਂ ਕਰਦੇ ਸੀ ਸਿੰਘ ਬਿਠਾ ਕੇ, ਉਸ ਵੇਲੇ ਸੱਦ ਕੇ ਪੰਚਾਇਤ ਵਿੱਚ, ਅਤੇ ਅਗਵਾਈ ਲੈਂਦੇ ਸਿਆਣੇ ਬੰਦਿਆਂ ਦੀ ਵੀ ਇਹ ਸੱਚ ਆ ਜੋ ਕਹਿ ਰਹੇ ਆ, ਤੁਸੀਂ ਵੇਖਿਆ ਜਿਨ੍ਹਾਂ ਨੇ, ਬੇਝਿਜਕ ਕਹੋ, ਕਿਸੇ ਨੂੰ ਕੋਈ ਖਤਰਾ ਨਹੀਂ, ਸੱਚਾ ਪੂਰਾ ਨਿਆਂ ਦੁੱਧੋ ਪਾਣੀ ਨਿਤਾਰਦੇ ਸਨ।
0: ਨਿਜ ਪੁੱਤਰਨ ਸਭ ਪਰਜਾ ਕੇਰੀ,
1: ਉਹ ਆਪਣੇ ਪੁੱਤਰਾਂ ਦੀ ਨਿਆਂਈ ਪਰਜਾ ਨੂੰ ਰੱਖਦੇ ਸੀ, ਜਿਵੇਂ ਪਿਓ ਆਪਣੇ ਪੁੱਤਰਾਂ ਨੂੰ ਰੱਖਦਾ ਨਾ, ਵੀ ਇਹਨੂੰ ਕੋਈ ਦੁੱਖ ਨਾ ਆਵੇ, ਇਹ ਸੁੱਖ ਭੋਗੇ, ਸੁੱਖ ਮਾਣੇ, ਇਵੇਂ ਆਪਣੇ ਪੁੱਤਰ ਸਮਝ ਕੇ ਪਰਜਾ ਨੂੰ ਸਿੰਘ ਇੰਨਾ ਪਿਆਰ ਨਾਲ ਪਾਲਦੇ ਸਨ।
0: ਪਾਲਣ ਰੱਖਿਆ ਕਰਦੇ ਸੀ,
1: ਤੇ ਪਾਲਦੇ ਸੀ ਤੇ ਉਹਨਾਂ ਦੀ ਰੱਖਿਆ ਕਰਦੇ ਸੀ, ਹਰ ਇੱਕ ਦੁੱਖ ਤੋਂ ਕੋਈ ਆਂਚ ਨਹੀਂ ਆਉਣ ਦਿੰਦੇ ਸੀ, ਕਿਸੇ ਤਰ੍ਹਾਂ ਦੀ ਲੁੱਟ ਕਸੁੱਠ ਬੇਈਮਾਨੀ ਚੋਰੀ ਜਾਰੀ ਸਭ ਬੰਦ ਸੀ। ਸ਼ੇਰੇ ਪੰਜਾਬ ਦੇ ਰਾਜ ਵਿੱਚ ਵੀ ਇਹੀ ਆਉਂਦਾ ਹੈ, 40 ਸਾਲਾਂ ਦੇ ਉਹਨਾਂ ਦੇ ਰਾਜ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਚੋਰੀ, ਕਿਸੇ ਇੱਕ ਵੀ ਬੰਦੇ ਨੂੰ ਫਾਂਸੀ ਲਾ ਕੇ ਮਾਰਿਆ ਨਹੀਂ ਗਿਆ ਜਾਨੋ। ਸੋ ਇੰਨਾ ਸੋਹਣਾ ਰਾਜ ਸੀ, ਅਤੇ ਇਹ ਨੀਂਹ ਉਹੀ ਖਾਲਸਾ ਪੰਥ ਨੇ ਪਹਿਲਾਂ ਮਿਸਲਾਂ ਨੇ ਰੱਖੀ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਖਸ਼ੇ ਹੋਏ ਅਸੂਲਾਂ ਮੁਤਾਬਕ ਪਹਿਲਾਂ ਚੱਲਿਆ ਆਉਂਦਾ ਸੀ ਇਹਨਾਂ ਦੇ ਵੱਡੇ ਵਡੇਰਿਆਂ ਵਿੱਚ, ਸਰਦਾਰ ਚੜ੍ਹ ਸਿੰਘ, ਹਰੀ ਸਿੰਘ ਭੰਗੀਆਂ ਦਾ ਜ਼ੋਰ ਸੀ, ਅਤੇ ਉਹੀ ਰੂਲ ਉਹਨੇ ਬਣਾਏ ਸੀ ਪੂਰੇ ਸ਼ੇਰੇ ਪੰਜਾਬ ਨੇ। ਫਿਰ ਅਗਾਂਹ ਜਾ ਕੇ 1799 ਈਸਵੀ ਵਿੱਚ ਲਾਹੌਰ 'ਤੇ ਜਦੋਂ ਕਬਜ਼ਾ ਹੋਇਆ, ਅਤੇ ਇਉਂ ਕਵੀ ਜੀ ਕਹਿੰਦੇ, ਸਾਧ ਸੰਗਤ ਜੀ, ਬੜਾ ਸੋਹਣਾ ਰਾਜ ਸੀ,
0: ਪਰ ਜਰ ਜੋਰੂ ਜ਼ਮੀਨ ਤਕਤੇ,
1: ਕਿਸੇ ਦਾ ਪਰਾਏ ਦਾ ਧਨ, ਕੋਈ ਅਮੀਰ ਹੋਵੇ, ਕਿੰਨਾ ਧਨ ਹੋਵੇ ਕਿਸੇ ਕੋਲ, ਉਹਨਾਂ ਨੂੰ ਕਹਿੰਦੇ ਲਾਓ ਆਪਣਾ ਕੰਮ ਵਧਾਓ, ਸ਼ਰੇਆਮ ਲੁਕੋ ਕੇ ਨਾ ਰੱਖੋ, ਜਿਵੇਂ ਹਿੰਦੂ ਡਰਦੇ ਵਿਚਾਰੇ ਭਾਂਡੇ ਨਹੀਂ ਖਰੀਦਦੇ, ਮਿੱਟੀ ਦੇ ਹੀ ਰੱਖਦੇ। ਪਰਾਏ ਦਾ ਧਨ ਸਿੰਘ ਜਿਹੜੇ ਸਨ ਖਾਲਸਾ, ਪਰਾਏ ਦਾ ਧਨ ਅਤੇ ਪਰਾਏ ਦਾ ਤਨ, ਸੁੰਦਰ ਰੂਪ, ਕਿਹਾ ਸੀ ਕੋਈ ਕਿਸੇ ਵੱਲ ਵੇਖ ਨਹੀਂ ਸਕਦਾ, ਸ਼ਰੇਆਮ ਤੁਰੋ ਫਿਰੋ ਜਿਵੇਂ ਮਰਜ਼ੀ ਵਿਚਰੋ, ਕਿਸੇ ਦਾ ਪਰਾਇਆ ਧਨ, ਪਰਾਇਆ ਤਨ, ਜ਼ਮੀਨ ਆਦਿਕ, ਕਿਸੇ ਪ੍ਰੋਪਰਟੀ ਹੁੰਦੀ ਸੀ ਉਹਨੂੰ ਤੱਕਦੇ ਤੱਕ ਨਹੀਂ ਸੀ, ਰਾਜੇ ਹੁੰਦਿਆਂ ਹੋਇਆਂ ਉਹਦੇ ਵੱਲ ਨਿਗਾਹ ਤੱਕ ਨਹੀਂ ਮਾਰਦੇ ਸੀ, ਐਡੇ ਬੇਪਰਵਾਹ ਸਨ।
0: ਹੱਥ ਨੱਕ ਠੱਗੇ ਹਰਥੇ ਥੇ,
1: ਹਾਂ ਜਿਹੜੇ ਠੱਗ ਲੋਕਾਂ ਨੂੰ ਲੁੱਟ ਲੈਂਦੇ ਸੀ, ਫਿਰ ਵੀ ਇੰਨੇ ਸੋਹਣੇ ਅਸੂਲਾਂ ਦੇ ਹੁੰਦਿਆਂ ਹੋਇਆਂ ਭੈ ਨਹੀਂ ਕਰਦੇ ਸੀ ਖਾਲਸੇ ਦੇ ਰਾਜ ਦਾ, ਜਿਹੜੇ ਠੱਗ ਲੈਂਦੇ ਸੀ, ਧੋਖਾ ਕਰ ਲੈਂਦੇ ਸੀ, ਉਹਨਾਂ ਦੇ ਨੱਕ ਕੱਟ ਦਿੰਦੇ ਸੀ ਜਾਂ ਤਾਂ, ਜਾਂ ਇੱਕ ਹੱਥ ਵੱਢ ਦਿੰਦੇ ਸੀ ਜਿਹਦੇ ਨਾਲ ਠੱਗ ਦੇ ਚੋਰੀਆਂ ਕਰਦੇ ਸੀ।
0: ਹੇਤ ਗਰੀਬਨ ਸਿੰਘ ਸਾਧਨ ਕੇ,
1: ਸੋ ਹੇਤ ਗਰੀਬਨ ਸਿੱਖ ਸਾਧਨ ਕੇ, ਇਸ ਤਰ੍ਹਾਂ ਸਾਧ ਸੰਗਤ ਜੀ ਨਿਆਂ ਸੀ, ਥੋੜ੍ਹੀ ਜਿਹੀ ਸਜ਼ਾ ਦਿੰਦੇ ਸੀ ਵੀ ਤਾਂ ਕਿ ਕੋਈ ਕਿਸੇ ਨਾਲ ਠੱਗੀ ਚੋਰੀ ਨਾ ਕਰੇ, ਕਿਸੇ ਦਾ ਹੱਕ ਨਾ ਮਾਰੇ, ਸੋ ਕਿਸੇ ਨਾ ਕੋਈ ਦੁਖੀ ਨਾ ਹੋਵੇ। ਅਤੇ ਇਹ ਕਵੀ ਜੀ ਉਸ ਵੇਲੇ ਦਾ ਜੋ ਸਿੰਘਾਂ ਦਾ ਰਾਜ ਪ੍ਰਭਾਵ ਸ਼ੁਰੂ ਦੇ ਵਿੱਚੋਂ, ਸ਼ੁਰੂ ਤੋਂ ਲੈ ਕੇ ਅਖੀਰ ਤੱਕ 100 ਸਾਲ ਦੇ ਕਰੀਬ ਜਿਹੜਾ ਰਿਹਾ ਹੈ, ਥੋੜ੍ਹੇ ਜਿਹੇ ਸਾਲ ਘੱਟ, 1949 तक 1849 ईस्वी तक 1763 तो लैके कितना सोहना माहौल सी देश दा पंजाब दा। ये कवि जी मोटे मोटे असूल दस रहे ने। इत्थे समय की समाप्ति है, अगे प्रसंग कल नूं विचारांगे। ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਅੱਗੇ ਤੋਂ ਸਮਤ ਬਖਸ਼ਣੀ ਜੀ।
0: ਨਿਜ ਪੁੱਤਰਨ ਸੰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਦਾਹੀਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣੇ ਆਈ ਆ, ਸਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਾਰ ਨਾਲੇ, ਹਾਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸੁਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਾਰ ਨਾਲੇ, ਸੱਚ ਸਾਹਿਬਾ ਕਿਆ ਨਾਹੀਂ, ਘਰ ਤੇਰਾ ਘਰ ਤਾਂ ਤੇਰਾ, ਸਭ ਕਿਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਘਰ ਤਹਾਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖੋ ਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ, ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰ, ਬਿਨਵੰਤ ਨਾ

ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲਾ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਬਿਨਾਸੀ ਤਾ ਕੀ ਸੇਵਨ ਬਿਰਸੀ ਜਾਸੀ ਆਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਵ ਨ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰਾ ਰਾਮ ਕਾਰ ਦੁੱਖ ਲੱਗੈ ਨ ਪਹਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਤ ਬਨਾਈ ਰਾਮ ਨਾਮ ਔਖਦ ਦੀਆ ਕਲ ਗਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਪਹੀ ਪ੍ਰਭ ਪਹੇ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਇਹ ਛੁੱਟ ਹੈ ਨਿਟ ਨਾ ਜਾਈ ਉਹ ਦੂਤ ਸਲੋਕ ਮਹੱਲਾ ਪੰਜਵਾਂ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਠਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਾਖੀ ਹੈ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵ ਹੋ ਸੋਹਿਲਾ ਸਿਵਰੇ ਹੋ ਸਿਰਜਣ ਹਾਰੋ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ।

ਨਾਂ ਤੇ ਕਮਨ ਸੁਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵ ਹੋ ਤੇਲ ਦੇਹੋ ਸੱਜਣ ਸੀਸੜੀਆ ਜਹੋ ਵੈ ਸਾਹਿਬ ਸਿਉ ਮੇਲ ਕਰ ਕਰੇ ਹੋ ਪਹੁਚਾ ਸੱਦੜੇ ਨਿਤ ਪਵਾਨਾ ਸੁਦਣ ਹਾਰਾ ਸਿਮਰੀਆ ਨਾਨਕ ਸੇ ਦੇਹ ਆਵੰਨ ਰਾਗ ਆਸਾ ਮਹਲਾ ਪਹਿਲਾ

ਵਿਸੋਏ ਚਸਿਆ ਘੜੀਆਂ ਪਹਿਰਾ ਤਿੱਤੀ ਵਾਰੀ ਮਾਹੋ ਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇ ਸੁਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪਹਿਰੀ ਰਹਾਉ।

ਨਾਨਕ ਪਦ ਗੰਦ ਬਿਨ ਸਹਿਸ ਸਭ ਗੰਧ ਇਹ ਚਲਤ ਮੋਹ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਹਾਵੈ ਸੁਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਭਿਤ ਮਨੋਵਾਂਦਿਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ ਹੋਏ ਜਾ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਡੰਡੋਤ ਪੁੰਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧ ਨ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੇ ਜੋ ਜੋ ਚਲ ਹੈ ਚੁਭੈ ਦੁਖ ਪਾਵ ਹੈ ਜਮਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ

ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਤੇ ਕਹੈ ਹਰਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰਲਾਹਾ ਆਗੈ ਬਸਨ ਸੋਹੇਲਾ ਔਧ ਘਟੈ ਦਿਨ ਸਰੈਣਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀਆ ਵੈ ਇਹੋ ਰਸ ਅਕਥ ਕਥਾ ਤਿੰਨ ਜਾਨੀ ਜਾ ਖਵਾਏ ਸੋਈ ਬਿਹਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵ ਹੋ ਸੁਖ ਸਹਿ

ਸ੍ਰੀ ਵਾਹਿਗੁਰੂ ਜੀ ਰਾਗ ਸੂਹੀ।

ਸ਼ਬਦ ਲਿਵਲਾਈ ਅਣਦਿਨ ਸਹਿਜ ਰਹਿ ਰੰਗ ਰਾਤਾ ਰਾਮ ਨਾਮ ਰਿਧ ਪੂਜਾ ਨਾਨਕ ਗੁਰਮੁਖ ਏਕ ਪਛਾਣੈ ਅਵਰ ਨ ਜਾਣੈ ਦੂਜਾ ਸਭ ਮਹਿ ਰਬ ਰਹੇ।

ਵਡਭਾਗੀ ਸੱਚ ਨਾਮ ਲਿਵ ਲਾਵੈ ਮਤ ਪ੍ਰਗਾਸ ਭਈ ਮਨ ਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਪੂਰਾ ਪੁਰਖ ਪਾਇਆ ਵਡਭਾਗੀ ਸੱਚ ਨਾਮ ਨਿਵਲਾਵੈ ਮਤ ਪ੍ਰਗਾਸ ਭਈ ਮਨ ਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾ ਰਹਿਲ ਅਵਤਾਰ ਭੁੱਖੇ ਆ

ਜਾਤ ਜਾਣੈ ਨਿਸਾਨੂ ਗਾਵੈ ਕੋ ਗੁੜਬੜਿਆਈਆਂ ਚਾਰ ਗਾਵੈ ਕੋ ਵਿਦਿਆ ਵਿਖੋਂ ਵਿਚਾਰ ਗਾਵੈ ਕੋ ਸਾਜ ਕਰੀ ਤਨ ਖੇਹੀ ਗਾਵੈ ਕੋ ਜੀ ਲੈ ਫਿਰਦੇ ਹੀ ਗਾਵੈ ਕੋ ਜਾਪੈ ਦਿਸਾ ਦੂਰ ਗਾਵੈ ਕੋ ਵਿਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੀ ਜੁਗਾਂ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਖਸਿਆ ਵੇ ਪ੍ਰਵਾਹੁ ਸਾਚਾ ਸਾਹਿਬ ਸਾਚ ਨਾਹੀ ਭਾਖੇ ਆ ਭਾਉ ਪਾਰ ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾ ਤਾਰੂ ਫੀਰ ਕੇ ਅੱਗੇ ਰੱਖੀ ਹੈ ਜਿਸ ਦਿਸਾ ਦਰਬਾਰ ਮਾਂ ਹੋ ਕੇ ਬੋਲਣ ਬੋਲੀ ਹੈ ਜਿਸੋਂ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵੜਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਆਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਅਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਰਨ ਰੱਖੀਐ ਪਹਾਉ ਦੁੱਖ ਪਰ ਹਸੁ ਘਰੜੈ ਜਾਇ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿ ਸਮਾਈ ਗੁਰ ਈਸਰ ਗੁਰ ਗੁਰ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਉਸੋ ਮੈਂ ਵਿਸਰਨਾ ਜਾਈ ਤੀਰਥ ਨਾਵਾ ਜਿਤ ਸੁਭਾਵਾ ਬਿਨ ਪਾਣੀ ਕੇ ਨਾਹੀ ਕਰੀ ਜਿਤੀ ਸਿਰ ਟੋ ਪਾਈ ਵੇਖਾ ਵਿਣ ਕਰਮਾਂ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਉਸੋ ਮੈਂ ਵਿਸਰਨ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਿਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲਾ ਸਭ ਕੋਏ ਚੰਗਾ ਨਾ ਉਰਖਾ ਇਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੀ ਨਾਨਕ ਨਿਰਗੁਣ ਗੁਣ ਕਰੇ ਗੁਣਤਿਆ ਗੁਣ ਦੇ ਤਿਹਾ ਕੋ ਨ ਸੁਝਾਈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰ ਧਵਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਨ ਸਕਿਆ ਕਾਲੂ ਨਾਨਕ ਭਗਤ ਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸਾਲਾ ਹਨੁਮੰਦ ਸੁਣਿਆ ਜੋਗ ਜੁਗ ਅਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤ ਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸਾਲਾ ਹਨੁਮੰਦ ਸੁਣਿਆ ਜੋਗ ਜੁਗ ਅਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤ ਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਏ ਸਤਸੰਤੋ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤ ਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵੈ ਸਗਾਹ ਨਾਨਕ ਭਗਤ ਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਕਾਗਦ ਕਰਮ ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾਂ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਗ ਨ ਪਾਏ ਮੰਨੈ ਪਤਮ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੁੱਖ ਦੁਆਰ ਮੰਨੈ ਪਰਵਾਰਾ ਸਾਧ ਹਰ ਮੰਨੈ ਤਰਾ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦੁਰਗਹਿ ਮਾਨ ਪੰਚੇ ਸੋਹੈ ਹੈ ਦਰਾ ਜਾਨ ਪੰਚਾਂ ਕਾ ਗੁਰੇਖ ਧਿਆਨ ਜੀ ਕੋ ਕਹਿ ਕਰੈ ਵਿਚਾਰੂ ਕਰਤੇ ਕਹਿ ਕਰਣਾ ਨਾਹੀ ਸਮਾਰੂ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝਿਆ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪ੍ਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਜ਼ੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਉੜੀ ਕਲਾਵੇਂ ਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹਰੂਪ ਕੀਤੀ ਦਾਤ ਜਾਣਾ ਕੌਣ ਕੂਤੇ ਕੀਤਾ ਪਸਾਵੇ ਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮ ਤਿਰੰਕਾਰ ਅਸੰਖ ਜਪ ਅਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਸੰਘ ਗ੍ਰੰਥ ਮੁੱਖ ਵੇਦ ਪਾਠ ਸੰਘ ਯੋਗ ਮਨ ਰਹਿ ਹਰਦਾ ਸੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮਹ ਭਕਸਾਰ ਸੰਖ ਮੋਹਨ ਲਵਿਲਾਇ ਤਾਰੂ ਕੁਦਰਤ ਕੌਣ ਕਹਾ ਵਿਚਾਰੂ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ

ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮ ਦ੍ਰਿੜਕਾਰ। ਅਸੰਖ ਮੂਰਖੇ ਅੰਧ ਘੋਰ, ਅਸੰਖ ਚੋਰ ਹਰਾਮ ਕੋਰ, ਸੰਖ ਅਮਰ ਕਰ ਜਾਹਿ ਜੋਰ, ਸੰਖ ਗੜਬੜ ਹੱਤਿਆ ਕਮਾਹਿ, ਸੰਖ ਪਾਪੀ ਪਾਪ ਕਰ ਜਾਹਿ, ਸੰਖ ਕੂੜਿਆਰ ਕੂੜੇ ਫਰਾਹਿ, ਸੰਖ ਮਲੇਸ਼ ਮਲ ਭਾਖਾਹਿ, ਅਸੰਖ ਨਿੰਦਕ ਸਿਰ ਕਰਹਿ ਭਾਰੂ, ਨਾਨਕ ਨੀਚ ਕਹਾ ਵਿਚਾਰੂ, ਵਾਰਿਆ ਨਾ ਜਾਵਾ ਏਕ ਵਾਰੂ, ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ। ਅਸੰਖ ਨਾਭੁ ਅਸੰਖ ਥਾਵ ਅਗਮ ਅਗਮ ਸੰਖ ਲੋ ਸੰਕਾਹ, ਹਸਰ ਭਾਰ ਹੋਇ ਅਕਰੀ ਨਾਮ ਅਕਰੀ ਸਾ ਲਾਹ, ਅਕਰੀ ਗਿਆਨ ਗੀਤ ਗੁਣ ਗਾਹ, ਅਕਰੀ ਲਿਖਣ ਬੋਲਣ ਬਾਣ, ਅਕਰਾ ਸਰਸਨਯੋਗ ਵਖਾਣ, ਜਿਨ ਇਹ ਲਿਖੇਹੀ ਤੇ ਸਿਰ ਨਾਹੀ, ਜੇ ਪੁਰਮਾਹੀ ਤਿਰ ਤੇ ਪਾਹੀ, ਜੇਤਾ ਕੀਤਾ ਤੇਤਾ ਨਾਓ, ਮਿਣ ਨਾਵੈ ਨਾਹੀ ਕੋ ਥਾਉ, ਕੁਦਰਤ ਕੌਮ ਕਹਾ ਵਿਚਾਰੂ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰੂ, ਤੂੰ ਸਦਾ ਸਲਾਮਤ ਨਿਰੰਕਾਰੂ, ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉੱਤਰ ਸੁਖੇ, ਮੋਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਨ ਲਿਖਲਾ ਜਾਹ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਹੋ ਜਾਵੋ, ਤੀਰਥਾਪ ਦਇਆ ਦਾ ਦਾਨੂ, ਜੇ ਕੋ ਪਾਵੈ ਤਿਲਕਾ ਮਾਣੋ, ਸੁਣਿਆ ਮਨਿਆ ਮਨ ਕੀਤਾ ਭਾਓ, ਅੰਤਰ ਗਲਤੀ ਮਲ ਨਹਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤਨ ਹੋਏ, ਸਵਾਸਾਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਵੋ, ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰ ਤੀ ਮਾਹ, ਕਵਣ ਜਿਤ ਹੋਵਾ ਆਕਾਰ, ਵੇਲ ਨਾ ਪਾਈਏ ਪੰਡਤੀ ਜੀ ਹੋਵੈ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀ ਅਜੇ ਲਿਖਣ ਲੇ ਕੁਰਾਣ, ਥਿਤ ਵਾਰ ਨਾ ਜੋਗੀ ਜਾਣਾ, ਰੁਤ ਮਾਹ ਨਾ ਕੋਈ, ਜਾ ਕਰਤਾ ਸਿੱਠੀ ਕੋ ਸਾਜੇ, ਆਪੇ ਜਾਣਾ ਸੋਈ, ਕਿਵ ਕਰਿਆ ਅੱਖਾ ਕਿਵ ਸਾ ਲਾਹੀ, ਕਿਵ ਵਰਣੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਹੋਵੈ, ਨਾਨਕ ਜੀ ਕੋ ਆਪੋ ਜਾਣਾ, ਅੱਗਾ ਗਿਆ ਨਾ ਸੋ ਹੈ, ਪਾਲ ਤਾਲਾ ਪਾਤਾਲ ਲੱਖ, ਆਗਾਸਾ ਆਗਾਸੋ, ਓੜਕ ਓੜਕ ਭਾਲ ਥੱਕੇ, ਵੇਦ ਕਹਿਣਕ ਬਾਤੂ, ਸਾਹਿ ਸੋ ਅਠਾਰਾਂ ਕਹਿਣਕ ਤੇ ਬਾਸਲੂ, ਇੱਕ ਧਾਤ ਲੇਖਾ ਹੋ, ਤਾ ਲਿਖਿਆ ਲੇਖਾ ਹੋ ਵਿਨਾਸ, ਨਾਨਕ ਵੱਡਾ ਆਖੀ ਆਪੇ ਜਾਣਾ ਆਪ, ਸਾ ਲਾਹੇ ਏਤੀ ਸੁਰਤ ਨ ਪਾਈਆ, ਨਦੀਆਂ ਅਤੈ ਵਾਹ ਪਵਹਿ, ਸੰਬੰਧ ਨਾ ਜਾਣੀਆਂ ਹੈ, ਸੰਬੰਧ ਸਾਹ ਸੁਲਤਾਨ, ਗ੍ਰਹਿ ਸੇਤੀ ਮਾਲ ਤਹਨ, ਕੀੜੀ ਤੁਲ ਨ ਹੋਵਨੀ, ਜੇ ਤਿਸ ਮਨ ਹੁ ਨਾ ਵਿਸਰਹਿ, ਅੰਤ ਨ ਸਿਫਤੀ ਕਹਿਣ ਅੰਤ, ਅੰਤ ਨ ਵੇਖਣ ਸੁਣ ਅੰਤ, ਨ ਵੇਖਣ ਅੰਤ, ਨ ਸਿਫਤੀ ਕਹਿਣ ਅੰਤ, ਅੰਤ ਨ ਕਰਨ ਦੇਣ ਅੰਤ, ਅੰਤ ਨ ਵੇਖਣ ਸੁਣਨ ਅੰਤ, ਅੰਤ ਨ ਜਾਪਿਆ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾ ਵਾਰ, ਅੰਤ ਕਾਰਨ ਕੀਤੇ ਬਿਲਾਹੀ, ਤਾਂ ਕਿ ਅੰਤ ਨ ਪਾਏ ਜਾਏ, ਇਹੋ ਅੰਤ ਨ ਜਾਣੈ ਕੋਈ, ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਆਓ, ਇਹ ਬੜ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣੈ ਸੋਏ, ਜੇ ਬੜੇ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤ੍ਰਿਨਤਮਾਏ, ਕਿਤੇ ਮੰਗਾ ਜੋਤ ਅਪਾਰੂ, ਕਿਤੇ ਅਗਣਤ ਨਹੀਂ ਵਿਚਾਰੂ, ਕਿਤੇ ਖਤ ਟਹਿ ਵਿਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤਿਆਂ ਦੁੱਖ ਭੋਗ ਸਦਮਾਰ, ਇਹ ਭੇਦਾ ਤੇਰੀ ਦਾ ਤਾਰੂ, ਬੰਦ ਕਲਾਸੀ ਭਾਣਾ ਹੋਏ ਹੋ, ਰੱਖ ਨਾ ਸਕੈ ਕੋਏ, ਜੇ ਕੋ ਖਾਇ ਕੋ ਆਖਣ ਪਾਏ, ਉਹ ਜਾਣਾ ਜੀਤੀ ਅਮਹ ਖਾਏ, ਆਪੇ ਜਾਣਾ ਆਪੇ ਦੇ ਆਖ, ਸੇ ਭੇ ਕੇ ਕੇ ਜਿਸ ਨੂੰ ਬਖਸੇ ਸਿਫਤ ਸਾ ਲਾਹਾ, ਨਾਨਕ ਪਾਤਸ਼ਾਹ ਹੀ ਪਾਤਸ਼ਾਹ, ਅਮਲ ਗੁਣ ਮਲ ਵਪਾਰ, ਮਲ ਵਪਾਰੀ ਮਲ ਭੰਡਾਰ, ਮਲਿਆ ਬਹਿ ਮਲਾ ਜਾਹੇ, ਮਲ ਭਾਈ ਮਲਾ ਸਮਾਹੇ, ਮਲ ਧਰਮ ਮਲ ਦੀਵਾਨ, ਮਲ ਤਲ ਮਲ ਪ੍ਰਵਾਨ, ਅਮਲ ਬਖਸੀ ਸਮਲ ਨਿਸ਼ਾਨ, ਮਲ ਕਰ ਮਲ ਪ੍ਰਮਾਣ, ਮਲ ਮਲਿਆ ਕਹਿ ਨਾ ਜਾਇਆ ਕਾ ਕਰਹਿ ਲਵਲਾਏ।

ਆਖੇ ਕੀਤੀ ਕੀਤੀ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਰ ਮੰਜਨ ਸੇਵ ਕੀਤੀ ਆਖੇ ਆਖਣ ਪਾਹੀ ਕੀਤੀ ਕਹਿ ਕਹਿ ਉੱਠ ਉੱਠ ਜਾਹੀ ਇਤੇ ਕੀਤੇ ਹੋਰ ਕਹਿਤਾ ਆਖਣ ਸਕਹਿ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜੂ ਤਲਖੀ ਅਸਰਗਾ ਬਾਰਾਂਗਾ ਬਾਰੂ ਸੋ ਦਰਕੇ ਹਾਸੂ ਕਰਕੇ ਹਾਜਤ ਬੈਸਰ ਬਿਸਮਾਲੀ ਬਾਜੀ ਨਾਦ ਅਨੇਕਾ ਸੰਖਾ ਕੀਤੀ ਬਾਬਣ ਹਾਰੀ ਕੀਤੀ ਰਾਗ ਪ੍ਰੀ ਸਿਉ ਕਹਿਨ ਕੀਤੀ ਗਾਵਣ ਹਾਰੀ ਗਾਵਹਿ ਤੁਹਨੋ ਪਾਵਣ ਪਾਣੀ ਬੈਸੰਤਰ ਗਾਵਹਿ ਰਾਜਾ ਧਰਮ ਦੁਆਰੀ ਗਾਵਹਿ ਚਿਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੀ ਗਾਵਹਿ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਅੰਦਾਸਨ ਬੈਠੀ ਦੇਵਤਿਆਂ ਦਾ ਨਾਲੀ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੀ ਗਾਵਣ ਪੰਡਿਤ ਪੜ੍ਹਨ ਰੱਖੀ ਸਿਰ ਯੁਗ ਯੁਗ ਵੇਦਾ ਨਾਲੀ ਗਾਵਹਿ ਮੋਹਣੀਆਂ ਮਨ ਮੋਹਣ ਸੁਰਗਾ ਮਸ ਪਿਆਲੇ ਗਾਵਣ ਰਤਨ ਉਪਾਇ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੀ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਦਨੋ ਗਾਵਹਿ ਜੋਤ ਭਾਵਨ ਰੱਤੇ ਤੇਰੀ ਭਗਤ ਰਸਾਲੀ ਹੋਰ ਕੀਤੇ ਗਾਵਨ ਸੇ ਮੈਂ ਚਿਤਨਿਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਟੀ ਨਾਈ ਹੈ ਪੀਓ ਸੀ ਜਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਣਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੂ ਸਾਹਾ ਪਾਤ ਸਾਹਿਬ ਨਾਨਕ ਡਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਾਗ ਜੀਤ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘੜਘੜ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾਕੀ ਰਿੰਦ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾ ਵਹਿ ਲਿਖਿਆ ਵਹਿ ਭਾਗ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸੋ ਏਕਾ ਮਾਈ ਜੁਗਤ ਵਿਆਈ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇਕ ਲਾਈ ਦੀ ਬਾਣ ਜਿਪ ਤਿਸ ਭਾਵੈ ਤਿਵੈ

નાદ અનાહતો જુગ જુગે કો વેશ પાસણ લોય લોય ભંડારો જો કિછ પાયા સો એકાબાર કર કર વિકા સર્જનહાર નાનક સચ્ચે કી સાચી કાર આદેશ તસ આદેશ આદ અનિલ અનાદ અનાહત જુગ જુગે કો વેશ એક દૂજી બો લખ હોહે લખ વૈ લખ વીસ લખ લગેડા આખી એક નામ જગદીશ ਇਤਰਾਹ ਪਤ ਪੌੜੀਆ ਚੜੀਆ ਹੋਏ ਅੱਕੀ ਸੋ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚ ਪਹਿਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨਾ ਹੈ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਜੁਰਤੀ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖਾ ਸੋਏ ਨਾਨਕ ਉੱਤਮ ਨੀਚ ਨ ਕੋਏ ਇਹ ਰਾਤੀ ਰੋਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕਾ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪ੍ਰਵਾਣ ਨਦਰੀ ਕਰਮ ਪਵੈਣੀ ਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੀ ਪਾਵਣ ਪਾਣੀ ਵੈ ਸੰਤਰ ਕੀਤੀ ਕਾਨ ਮਹੇਸ਼ ਕੀਤੇ ਬਰਮੇ ਘਾਟ ਘੜੀਆ ਹੈ ਰੂਪ ਰੰਗ ਕੇ ਵੇਸੋ ਕੀਤੀ ਆ ਕਰਮ ਭੂਮੀ ਮਿਰ ਕੀਤੇ ਤੂਹ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਮੰਡਲ ਦੇਸੋ ਕੀਤੇ ਸਿੱਧ ਬੁੱਧ ਨਾਥ ਕੀਤੇ ਦੇਵੀ ਵੇਸੋ ਕੀਤੇ ਦੇਵ ਦਾਨ ਮਨ ਕੀਤੇ ਰਤਨ ਸੰਬੰਧ ਕੀਤੀ ਅਖਾਣੀ ਕੀਤੀ ਬਾਣੀ ਕੀਤੇ ਪਾਤ ਨਿੰਦੋ ਕੀਤੀ ਸੁਰਤੀ ਸੇਵ ਕੀਤੇ ਨਾਨਕ ਅੰਤ ਨ ਅੰਤ ਗਿਆਨ ਕਣ ਮਹਿ ਗਿਆਨ ਪ੍ਰਚੰਡ ਤਥਾ ਨਾਦ ਬਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਜਿੱਥੈ ਘਾੜਤ ਘੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛਾ ਪਛਤਾਏ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਜਿੱਥੈ ਘੜੀਏ ਸੁਰਸ ਦਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਜਿੱਥੈ ਹੋਰ ਨਾ ਕੋਈ ਹੋਰ ਜਿੱਥੈ ਜੋਧ ਮਹਾਬਲਸੂਰ ਤਿਨ ਮਹਿਰਾਮ ਰਹਿਆ ਭਾਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਕਤ ਨੇ ਜਾਹੇ ਨਾ ਉਹ ਮਰਨ ਠਾਗੇ ਜਾਹੇ ਜਿਨਕਾ ਰਾਮ ਸਹਿ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋ ਕਰਹ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡੋ ਜੇ ਕੋ ਕਥਾ ਤੈ ਅੰਤ ਨ ਅੰਤ ਤਿੱਥੈ ਲੋ ਅਲੋ ਆਕਾਰ ਜਿਵ ਜਿ ਹੁਕਮ ਤਵਤ ਵਿਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰੂ ਜਾਤ ਪਾਹਾਰਾ ਧੀਰ ਸੁਨਿਆਰ ਅਹਰਨ ਮਤ ਵੇਦ ਅਥਿਆਰ ਭਾਉ ਕੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਆ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰੂ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਅਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਿਹਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿਨ ਸਕਤ ਕਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿਤੋ ਕਹਿਜੈ ਕੋਟ ਇੰਦਰ ਇੰਦਰਾਨ ਸਾਹਿ ਸਾਹਣ ਗਣ ਜਾਇ ਤ੍ਰਿਭਾਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬਣ ਤ੍ਰਿਣ ਕਹਿ ਤੋ ਤਵ ਸਰਬ ਨਾਮ ਕਥਕ ਕਵ ਨਉ ਕਰਮ ਨਾਮ ਬਰਨ ਸਮਾਤੇ ਭੁਜੰਗ ਪ੍ਰਿਆਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੀ ਨਮਸਤੰਗ ਪਾਰੇ
ਨਮਸਤੰਗ ਸਵੇਕਰ ਮਸਤੰਗ ਨਿਕਰ ਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਤਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਦਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਰਜੋਗੇ ਨਮਸਤੰਗ ਅਰੰਗੇ ਨਮਸਤੰਗ ਭੰਗੇ ਨਮਸਤੰਗ ਅਗੰਮੇ ਨਮਸਤਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਬਜਬੇ ਨਮਸਤਸਤਬੇ ਅਦੇਸੰਗ ਅਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮ ਸਰਬ ਭੂਪੇ ਨਮੋ ਸਰਬ ਖਾਪੇ ਨਮ ਸਰਬ ਥਾਪੇ ਨਮੋ ਸਰਬ ਕਾਲੇ ਨਮ ਸਰਬ ਪਾਲੇ ਨਮਸਤਸਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਬ ਗਾਉਣੇ ਨਮ ਸਰਬ ਭਾਵਨੇ ਨਮ ਸਰਬ ਰੰਗੇ ਨਮ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਦਿਆਲੇ ਨਮਸਤੰਗ ਭਰਣੇ ਨਮਸਤੰਗ ਮਰਣੇ ਨਮਸਤੰਗ ਜਰਾਰ ਨਮਸਤੰਗ ਕਰਤਾਰੂ ਨਮ ਸਰਬ ਧੰਦੇ ਨਮਸਤ ਮੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖ ਨਮ ਸਰਬ ਭੋਖ ਨਮ ਸਰਬ ਕਰਤਾ ਨਮ ਸਰਬ ਹਰਤਾ ਨਮ ਜੋਗ ਜੋਗੇ ਨਮ ਭੋਗ ਭੋਗੇ ਨਮੋ ਸਰਬ ਦਿਆਲੇ ਨਮ ਸਰਬ ਪਾਲੇ ਚਾਚਰੀ ਛੰਦ ਤੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਤੇ ਹੈ ਭੇ ਹੈ ਜੀਤਾ ਪੀਤਾ ਤਿਰਮਾਨ ਹੈ ਨਦਹਨ ਹੈ ਤ੍ਰਿਵਰਗ ਹੈ ਸਰਗ ਹੈ ਅਨਿਲ ਹੈ ਨਾਦਿਆਂ ਨੇ ਹੈ ਅਨਿਲ ਹੈ ਨਾਦਿਆਂ ਜੇ ਹੈ ਜਾਦ ਹੈ ਜਨਮ ਹੈ ਬਰਣ ਹੈ ਭੂਤਿਆਂ ਭਰਣ ਗਾਂਝਿਆਂ ਭਾਂਜਿਆਂ ਝੂਜਿਆਂ ਝਾਂਜਿਆਂ ਅਮੀਕਾਂ ਰਪੀਕਾਂ ਧੰਦ ਹੈ ਬੰਦ ਹੈ ਨਿਰਬੂਝ ਹੈ ਸੂਝ ਹੈ ਕਾਲ ਹੈ ਜਾਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀਕਾ ਨਰਸਰੀਕਾ ਨਿਰਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤਿਆਂ ਸੂਤਿਆਂ ਲੋਕਾਂ ਸੋਕਿਆਂ ਕਰਮ ਹੈ ਭਰਮੇ ਅਜੀਤ ਹੈ ਭੀਤਿਆਂ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਅਨੇਕ ਹੈ ਪਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਮਾਨੇ ਸਮਸਤਿ ਨਿਧਾਨੇ ਨਮ ਦੇਵ ਦੇਵੇ ਭੇਖੀਏ ਭੇਵੇ ਨਮੋ ਕਾਲ ਕਾਲੇ ਨਮ ਸਰਪਾਲੇ ਨਮੋ ਸਰਬ ਗਾਉਣੇ ਨਮ ਸਰਬ ਭਾਉਣੇ ਅਨੰਗੀ ਅਨਾਥ ਨਿਰਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮ ਮਾਨ ਮਾਨੇ ਨਮ ਚੰਦਰ ਚੰਦਰੇ ਨਮ ਭਾਨ ਭਾਨੇ ਨਮੋ ਗੀਤ ਗੀਤੇ ਨਮ ਤਾਨ ਤਾਨੇ ਨਮ ਨਿਰਤ ਨਿਰਤੇ ਨਮ ਨਾਦ ਨਾਦ ਨਮ ਭਾਨ ਭਾਨੇ ਨਮ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਵਿਭੂਤੇ ਕਲੰਕ ਅੰਗ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਿਆਤਾ ਨਮ ਲੋਕ ਮਾਤਾ ਅਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੀ ਕਰੂਰ ਕਰਮੀ ਨੋ ਪ੍ਰੇਤ ਪ੍ਰੇਤ ਦੇਵੇ ਸੁਰ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹੁ ਸਾਹੁ ਨਮ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਇਸ਼ਨਾਨ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸਚਦਾਨੰਦ ਸਰਮ ਪ੍ਰਣਾਸੀ ਅਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਦ ਕਰਤਾ ਅਦੋ ਉਰਦ ਅਰਦੰਗ ਅਗੰਗ ਉਹ ਘਰਤੰਗ ਪਰਮ ਪਰਮ ਪਰਮੇਸ਼ਵਰੰਗ ਪ੍ਰਸਪਾਲੰਗ ਸਦਾ ਸਰਬਦਾ ਸਦਾਤਾ ਦਯਾਲੰਗ ਅਛੇਦੀ ਅਭੇਦੀ ਅਨਾਮ ਕਾਮ ਸਮਸਤ ਉਪਰਾਜੀ ਸਮਸਤ ਸਥਾਮ ਤੇਰਾ ਜੋਰ ਚਾਤਰੀ ਛੰਦ ਜਲੇ ਹੈ ਥਲੇ ਹੈ ਭੀਤੇ ਭੇ ਹੈ ਪ੍ਰਭੂ ਹੈ ਜੂਗ ਹੈ ਦੇ ਸਹਿ ਭੇ ਸਹਿ ਭਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮ ਸਰਮਾਨੇ ਸਮਸਤ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪ੍ਰਮਾਥੇ ਨਮਸਤਵੰਗ ਅਗੰਜੇ ਨਮਸਤਵੰਗ ਭੰਜੇ ਨਮਸਤਵੰਗ ਅਕਾਲੇ ਨਮਸਤਵੰਗ ਪਾਲੇ ਨਮੋ ਸਰਬਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਕੇ ਨਮੋ ਸੋਖ ਸੋਕੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਪੀਤੰਗ ਨਮੋ ਸਰਬ ਗਿਆਨੰਗ ਨਮ ਪਰਮਤਾਨੰਗ ਨਮ ਸਰਬ ਮੰਤਰੰਗ ਨਮ ਸਰਬ ਜੰਤਰੰਗ ਨਮ ਸਰਬ ਦ੍ਰਿਸ਼ੰਗ ਨਮ ਸਰਬ ਕ੍ਰਿਸ਼ੰਗ ਨਮ ਸਰ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮ ਬੀਜ ਬੀਜੇ ਅਖੀਜੇ ਅਭੀਜੇ ਸਮਸੰਗ ਪ੍ਰਸਿਜੇ ਕਿਰਪਾਲੰਗ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਬਦਾ ਰਿੱਧ ਸਿਧੰਗ ਨਿਵਾਸੀ ਚਰਪੜ ਛੰਦ ਤ ਪ੍ਰਸਾਦ
ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੀ ਅਚਲ ਭੋਗੀ ਅਚਲ ਰਾਜੇ ਅਟਲ ਸਾਜੇ ਅਖਲ ਧਰਮਗਲਾ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਬਹਨੇ ਸਰਬੰਗ ਬਾਨੇ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰਗ ਸਰਬੰਗ ਭੇਵੰਗ ਸਰਬੰਗ ਕਾਲੇ ਸਰਬੰਗ ਪਾਲੇ ਰੂਆਲ ਛੰਦ ਤੁਆ ਪ੍ਰਸਾਦ ਆਦ ਰੂਪ ਅਨਾਦ ਮੂਰਤ ਜੋਨ ਪੁਰਖ ਪਾਰ ਸਰਮਾਨ ਤ੍ਰਿਮਾਨ ਦੇਵ ਭੇਵਾ ਦੁਦਾਰ ਸਰਬ ਪਾਲਕ ਸਰਬ ਕਾਲ ਸਰਬ ਕੋ ਪੁਨ ਕਾਲੋ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਲਿਸਾਲੋ ਨਾਮ ਠਾਮ ਨ ਜਾਤ ਜਾ ਕਰ ਰੂਪ ਰੰਗ ਨ ਰੇਖ ਆਦ ਪੁਰਖ ਆਧਾਰ ਮੂਰਤਾ ਜੋਨ ਆਦ ਅਸੇਖ ਦੇ ਸੌਰ ਨ ਪਿਹ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨਰਾਗ ਨਾਮ ਕਾਮ ਵਿਹੀਨ ਪੇਖ ਧਮ ਨ ਜਾਇ ਸਰ ਮਾਨਸ ਰਵਤਨ ਮਾਨਸ ਦਾ ਮਨ ਤਾਹੇ ਏਕ ਮੂਰਤ ਨੇਕ ਦਰਸ਼ਨ ਕੀਨ ਰੂਪਾ ਨੇਕੋ ਖੇਲ ਖੇਲ ਅਖੇਲ ਖੇਲ ਅੰਤ ਕੋ ਫਿਰ ਏਕ ਦੇ ਭੇਵ ਨਾ ਜਾਣਹੀ ਜਿਹ ਬੇਦ ਔਰ ਕਤੇਬ ਰੂਪ ਰੰਗ ਨਾ ਸੌਜਨ ਰੂਪ ਰੰਗ ਨਾ ਜਾਤ ਵਾਸੂ ਜਾਣਹੀ ਕਿਹ ਜੇਬ

ਅਗੰਜੇ ਅਗਾਦੇ ਸੁਭੰਗ ਤ੍ਰਿਭਾਗੀ ਸੁਸਰਬਾ ਅਨੁਰਾਗੇ ਤਿਰਭੁਗਤ ਸਰੂਪ ਹੈਂਛੇ ਜਿਹਾਂ ਚੂਤੈ ਕੇ ਨਰਕੁੰ ਪ੍ਰਣਾਸੈ ਪ੍ਰਤੀਲ ਪ੍ਰਵਾਸੈ ਨਿਰੁਕਤ ਪ੍ਰਭਾ ਹੈ ਸਦੈਵੰ ਸਦੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦੈ ਵਿਭੁਗਤ ਪ੍ਰਭਾ ਹੈ ਅਨੁ

ਅਰਬਰ ਅਗੰਜ ਹਰਨਰ ਪ੍ਰਭੰਜ ਅਨ ਗਨ ਪ੍ਰਣਾਮ ਮਨ ਮਨ ਸਲਾਮ ਹਰਨਰ ਅਖੰਡ ਬਰਨਰ ਮੰਡ ਹਨ ਪਹੁਨਾਸ ਮਨ ਮਨ ਪ੍ਰਕਾਸ਼ ਗੌਨ ਗਨ ਪ੍ਰਣਾਮ ਜਲ ਸਲ ਮਦਾਮਨ ਛਜਿਆਂਗ ਆਸਨ ਭੰਗ ਉਪਮਾ ਪਾਰ ਗਤ ਮਿਤ ਉਦਾਰ ਜਲ ਥਲ ਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨ ਪਹੁਨਾਸ ਤ੍ਰਿਤ ਧਰਤਰਾਸ ਆਜਨ ਬਾਹ ਏਕ ਸਦਾਹ ਓਅੰਕਾਰ ਆਦ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨਾਮ ਚਿਤ ਚਰਨਾਮ ਅਣਛਜ ਗਾਤ ਅਜਨਾ ਬਾਤ ਅਨ ਝੰਜ ਗਾਤ ਅਨੰਜ ਬਾਤ ਅਨ ਟੁੱਟ ਭੰਡਾਰ ਅਨਠ ਅਪਾਰ ਆਡੀਠ ਧਰਮ ਅਤ ਢੀਠ

ਪਰਮੇਸ਼ੁਰ ਹੈ, ਕਲ ਕਾਰਨ ਹੈ, ਸਰਬ ਵਾਰਨ ਹੈ, ਧ੍ਰਿਤ ਕੇ ਧਾਰਨ ਹੈ, ਜਗ ਕੇ ਕਰਨ ਹੈ, ਮਨ ਮਾਨੇ ਹੈ, ਜਗ ਜਨ ਹੈ, ਸਰਬੰ ਭਰ ਹੈ, ਸਰਬੰਕਾਰ ਹੈ, ਸਰਬ ਪਾਸ ਹੈ, ਸਰਬਨਾਸ ਹੈ, ਕਰਣਾ ਕਰ ਹੈ, ਬੇਸਵੰ ਪਰ ਹੈ, ਸਰਬੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਿਮੰਡਸ ਹੈ, ਖਲਖੰਡਸ ਹੈ, ਪਾਰਤੀ ਪਰ ਹੈ, ਕਰਣਾ ਕਰ ਹੈ, ਅਜਪਾ ਜਪ ਹੈ, ਥਪਾ ਥਪ ਹੈ, ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਕਰਣਾ ਕ੍ਰਿਤ ਹੈ, ਅਕ੍ਰਿਤਾ ਕ੍ਰਿਤ ਹੈ, ਧਰਣੀ ਤ੍ਰਿਤ ਹੈ, ਅਮਤੇਸ਼ਵਰ ਹੈ, ਪਰਮੇਸ਼ਵਰ ਹੈ, ਅਕ੍ਰਿਤਾ ਕ੍ਰਿਤ ਅੰਮ੍ਰਿਤ ਅੰਮ੍ਰਿਤ ਹੈ, ਅਜਵਾ ਕ੍ਰਿਤ ਅੰਮ੍ਰਿਤ ਅੰਮ੍ਰਿਤ ਹੈ, ਨਰ ਨਾਇਕ ਹੈ, ਖਲਕਾਇਕ ਹੈ, ਬਿਸਵੰਬਰ ਹੈ, ਕਰੁਣਾਲ ਹੈ, ਨਰਪਨਾਇਕ ਹੈ, ਸਰਪਾਇਕ ਹੈ, ਭਵਪੁੰਜਨ ਹੈ, ਅਰਗੰਜਨ ਹੈ, ਰਿਪਦਾਪਨ ਹੈ, ਜਪ ਜਾਪਨ ਹੈ, ਅਕਲੰਕ੍ਰਿਤ ਹੈ, ਸਰਬਾਂਕ੍ਰਿਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਆਤਮ ਵਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਿਆਤ ਛੰਦ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮ ਬ੍ਰਿੰਦ ਬ੍ਰਿੰਦੇ, ਨਮ ਬੀਜ ਬੀਜੇ, ਨਮੋ ਰਾਜ ਸਿੰਘ ਤਾਮ ਸਿੰਘ ਸਾਂਤ ਰੂਪੇ, ਨਮੋ ਪਰਮ ਤਤੰਗ ਤਤੰਗ ਸਰੂਪੇ, ਨਮੋ ਯੋਗ ਯੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੇ, ਨਮੋ ਜੁਧ ਜੁਧੇ, ਨਮੋ ਗਿਆਨ ਗਿਆਨੇ, ਨਮੋ ਭੋਜ ਭੋਜੇ, ਨਮੋ ਪਾਨ ਪਾਨੇ, ਨਮੋ ਕਲਹਿ ਕਰਤਾ, ਨਮੋ ਸ਼ਾਂਤ ਰੂਪੇ, ਨਮੋ ਇੰਦਰ ਇੰਦਰੇ, ਨਾਦੰ ਬੇਭੂਤੇ, ਕਲੰਕਰ ਰੂਪੇ, ਅਲੰਕਰ ਅਲੰਕੇ, ਨਮੋ ਆਸਾਸੀ, ਨਮੋ ਬਾਂਕ ਬੰਕੇ, ਭੰਗੀ ਸਰੂਪੇ, ਅਨੰਗੀ ਨਾਮੇ, ਤ੍ਰਿਭੰਗੀ ਤ੍ਰਿਕਾਲੇ, ਅਨੰਗੀ ਕਾਮੇ, ਏ ਕਚਰੀ ਛੰਦ, ਅਜੈ ਅਲੈ ਅਭੈ ਅਭੈ, ਅਭੂ ਅਜੂ, ਅਨਾਸ ਅਕਾਸ, ਅਗੰਜ ਅਭੰਜ, ਅਲੱਖ ਅਪੱਖ, ਅਕਾਲ ਦਿਆਲ, ਅਲੇਖ ਭੇਖ, ਅਨਾਮ ਅਕਾਮ, ਅਗਾਹ ਅਟਾਹ, ਨਾਥੇ ਪਰਮਾਥੇ, ਅਜੋਨੀ ਅਮੋਨੀ,

ਰੋਜ਼ ਸਤਿਗੁਰੂ ਪ੍ਰਸਾਦ ਪਾਤਸ਼ਾਹ ਦਸਵੀਂ ਤੈ ਪ੍ਰਸਾਦ ਸਵਈਏ ਸਰਾਭਗ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਿਓ ਘਰ ਯੋਗ ਜਤੀ ਕੇ ਸੂਰ ਸਰਾਰਦਨ ਸੁਧ ਸਿਧਾਧਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੋ ਮਤ ਕੋ ਨ ਦੇਖਿਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਨ ਏਕ ਰਤੀ ਕੇ ਮਾਤਿਮ ਤੰਗ ਜਰ ਜਰ ਸੰਗ ਅਨੂਪ ਤੰਗ ਸਰੰਗ ਸਵਾਰੀ ਕੋਟ ਤਰੰਗ ਕੁਰੰਗ ਸੇ ਕੁਦਤ ਪਵਨ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭਜਾਨ ਕੇ ਭੂਪਲੀ ਮੈਦੋ ਨਿਆਵਿਕ ਸੀਸ ਨਾ ਜਾਤ ਵਿਚਾਰੇ ਇਤੇ ਭਾਈ ਤੁਕਾ ਹਾਂ ਭਾਈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰਾ ਸਭ ਦੇ ਸਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੀ ਗੁੰਜਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣਨ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੀ ਧਾਮ ਸੰਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖਾ ਵੇਦ ਪੁਰਾਣ ਕਤੇਬ ਕੁਰਾਣ ਜਮੀਨ ਜਮਾਨਸ ਬਣ ਕੇ ਭੇਖਾ ਪਵਨ ਆਹਾਰ ਜਤੀ ਜਤ ਹਾਰੂ ਸਭੈ ਸੁਭਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸਿਪਾਹ ਦੁਰੰਤ ਦਬਾਹ ਸੋ ਸਾਸਨ ਦੁਰਜਾਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂਕਰ ਪਰਪਤ ਪੰਖ ਹਲੇ ਨ ਹਲਾਂਗੇ ਤੋਰ ਅਰੀਨ ਮਰੋਰ ਮੁਆਸਨ ਮਾਤਿਮ ਤੰਗਣ ਮਾਨ ਮਲਾਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾ ਚੱਲਾਂਗੇ ਵੀਰ ਉਪਾਰ ਵੱਡੇ ਬਰੇ ਆਰ ਵਿਚਾਰ ਹਸਾਰ ਕੀ ਧਾਰ ਪਛਈਆ ਤੋਰਤ ਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗੜ ਗੜਾਨ ਕੇ ਤੋੜਨ ਹਾਰ ਸੋ ਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਣਾਇਕ ਜਾਚਕ ਅਨੇਕ ਸੋ ਇੱਕ ਦਵਈਆ ਦਾਨਵ ਦੇਵ ਫਨਿੰਦਨ ਸਾਚਰ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਗਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਪੁੰਨ ਪ੍ਰਤਾਪਨ ਬਾਰ ਜਾ ਤੁਹਨੋ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰਾ ਜਗ ਸਤਰ ਸਭੈ ਅਵਲੋਕ ਚਪਾਂਗੇ ਮਾਨਵ ਇੰਦਰ ਮਾਨਵ ਇੰਦਰ ਗਜਿੰਦਰ ਨਾਦ ਜਉਣ ਤਲੋ ਕੋ ਰਾਜ ਕਰਾਂਗੇ ਕੋਟ ਇਸ਼ਨਾਨਕ ਜਾਦਕ ਦਾਨ ਅਨੇਕ ਸਵੰਬਰ ਸਾਧ ਭਰਾਂਗੇ ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ ਅੰਤ ਪਸੇ ਜਮ ਫਾਸ ਭਰਾਂਗੇ

ਕਾਹੂ ਲਖਿਉ ਹਰ ਅਭਾਤੀ ਦਿਸਾ ਮਹਿ ਕਾਹੂ ਪੁਛਾਹ ਕੋ ਸੀਸ ਨਮਾਯੋ ਕੋ ਬਤਾਨਕ ਪੂਜਤ ਹੈ ਪਾਸੋ ਕੋ ਮ੍ਰਿਤਾਨਕ ਪੂਜਨ ਤਹਾਯੋ ਕੁਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਯੋ ਕੋ ਬਤਾਨਕ ਪੂਜਤ ਹੈ ਪਾਸੋ ਕੋ ਮ੍ਰਿਤਾਨਕ ਪੂਜਨ ਤਾਯੋ ਕੁਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਯੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਅਮਰੀ ਕਰੋ ਹਾਦਰ ਛਾਂਗ ਪੂਰਨ ਹੋਏ ਚਿੱਤ ਕੀ ਇੱਛਾਂਗ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੀ ਦੁਸ਼ਟ ਸਭੈ ਤੁਮ ਘਬ ਹੋ ਆਪ ਹਾਦੈ ਮੁਹ ਬਚਾਵ ਹੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭ ਬੈਰਨ ਕੋ ਆਸਨ ਕਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਔਰ ਨ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸੱਤਰ ਹਮਾਰੇ ਮਾਰੀਆ ਹੈ ਆਪ ਹਾਦੈ ਮੁਝੈ ਅਬਰੀਐ ਮਰਨ ਕਾਲ ਕਾ ਤ੍ਰਾਸਨ ਬਰੀਐ ਓ ਜੋਸਦਾ ਹਮਾਰੇ ਪੱਛਾ ਸ੍ਰੀ ਅਸਤੋ ਜੁ ਕਰੇ ਹੋ ਰੱਛਾ ਰੱਖ ਲੇ ਹੁ ਮੋਹਿ ਰਾਖਣ ਹਾਰੇ ਸਾਹਿਬ ਸੰਸਾਰ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤਮਹ ਪਰੀ ਚਾਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾਂ ਕਾਲ ਪਾਏ ਸਭ ਜੂ ਅਵਤਰਾਂ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਮਨ ਕਾਲ ਜੋਗੀ ਸਭ ਕੀ ਓ ਵੇਦ ਰਾਜ ਬ੍ਰਹਮਾ ਜੂਥੀ ਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੇ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਾਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੇ ਪੜ ਪੜ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰਤਮ ਦੇਹ ਪਾਰਾ

ਮੰਡੂ ਚਾਰਦ ਭੇਦਾਂ ਜਾਕੋ ਭੇਵਨ ਪਾਵਤ ਭੇਦਾਂ ਤਾਂ ਕੋ ਕਰ ਪਾਹਨ ਅਨੁਮਾਨਤ ਮਹਾਂ ਮੂੜ ਕਛ ਭੇਦ ਨ ਜਾਣਤ ਮਹਾਂਦੇਵ ਕੋ ਕਹਿਤ ਸਦਾ ਸਿਵੋ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੀਤੀ ਬਰਣਤ ਭਿੰਨ ਭਿੰਨ ਤੋਂ ਹੇ ਤੇਤੀ ਤੁਮਰਾ ਲਖਾ ਨਾ ਜਾਇ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪਾ ਨੂਪ ਸਰੂਪਾ ਰੰਗ ਭਇਓ ਰਾਵ ਕਹਿ ਭੂਪਾ ਅੰਡਜ ਜਿਰਜ ਸੇ ਤਜ ਕਿਨੀ ਉਤ ਭੁਜ ਖਾਨ ਬਾਹਰ ਰਚ ਦੀਨੀ ਕਹੁ ਪੂਰ ਰਾਜਾ ਹੋ ਬੈਠਾ ਕਹੁ ਸਿਮਟ ਭੈ ਸ਼ੰਕਰ ਕੈਠਾ ਡਿਗਰੀ ਸ੍ਰੇਠ ਦਿਖਾਈ ਅਚੰ ਭਵ ਆਦ ਜੁਗਾਦ ਸਰੂਪ ਸਜਮ ਭਵ ਅਵਰ ਅੱਛਾ ਮੇਰੀ ਤੁਮ ਕਰੋ ਸੇਖੋ ਬਾਰ ਸਿੱਖ ਸੰਘਰੋਂ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੁਜ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹਮਰੇ ਪੁਰਖ ਜਮ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਮਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਆਇ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਰਿਸ਼ਟਰਾਂ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿਧ ਸਿਧ ਕਰਮ ਸਭ ਹੋਈ ਦੁੜ ਛਾ ਛੁ ਸਕਨ ਕੋਈ ਏਕ ਬਾਰ ਜਿੰਦ ਮਹਿ ਸੰਭਾਰਾ ਕਾਲ ਫਾਸਤੇ ਤਾਹਿ ਬਾਰਾ ਜਿਨ ਡਰ ਨਾਮ ਤੇ ਹਰ ਰੋ ਕਹਾ ਦਾਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਖਾਂਦੈ ਲਿਹੋ ਬਾਰੀ ਸਰਬ ਠੋਰ ਮੋਹੋ ਸਹਾਈ ਦੁੜ ਦੁਖ ਤੇ ਲਿਹ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾਂ ਪੂਰਨ ਸੁਬਰਾਤਾ ਕਿਲਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਅਨ ਕੋ ਚੈ ਕਰਤਾ ਸ੍ਰੀ ਅਸ ਧੁਜ ਜਪ ਹੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਥ ਸਹਿਬ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੀ ਸੁਰਸ ਨਾ ਪਾਵਈ ਸੁਣੈ ਮੂੜ ਚਿਤ ਲਾਏ ਚਤਰ ਤਾਂ ਆਵਈ ਦੁਖ ਦਰਦ ਭਾਉ ਨਿਕਟ ਨੰਗ ਤਿਨ ਨਰ ਕੇ ਰਹਿ ਹੋ ਜੋ ਜਾਕੀ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਾਂ ਸਹਸ ਪੁਣ ਜੈ ਅਰਧ ਸਹਸ ਪੁਣ ਤੀਨ ਕਹੇ ਜੈ ਭਾਦਰ ਸੁਦੀ ਅਸ਼ਟਮੀ ਰਵਾਰਾ ਤੀਰਸ ਤਦਰੋ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਅੰਕ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਮਤ ਏਕ ਨ ਮਾਨਿਓ ਸਿਮਰਤ ਸਾਸਤ੍ਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਂ ਬਖਾਨਿਓ।

ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਬਦੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਓਂਕਾਰ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੁਮ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਮਸਾਵੇ ਨਾਮ ਜਿਨ ਕਹਿ ਮਨ ਮਸਿਆ ਬਾਜੀ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਤਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਹੀ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੋ ਤਦਵਾਸ ਕੀਤੇ ਕਾਲ ਕੰਟ ਕੁਮਾਰਿਆ ਧੁਰ ਕਰਮ ਪਾਇਆ ਤੂੰ ਜਿਨ ਕਾਓ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹਨ ਮਾਣੀ ਦੇਹਨ ਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਈ ਨਾਹੀਂ ਕਿਰਪਾ ਕਰ ਬਿਨ

ਜਾਣਿਓ ਅਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਬਿਕਟੇ ਗਿਆਨ ਅੰਜਨ ਸਾਰੇ ਅੰਦਰ ਹੋ ਤਿਨਕਾ ਮੋਹ ਟੁੱਟਾ ਤਿਨਕਾ ਸਬਦ ਸੁੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋ ਜਨ ਪਾਵੈ ਪਾਵੈ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰਹਿ ਦਹਿ ਤਿਸਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਨ ਮਨ ਪਿਆ ਨਿਰਮਲ ਜਿਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰਿਓ ਅੱਖਾਂ ਚੱਕੀ

ਸੁਣ ਹੋ ਸੰਤੋ ਕਥਿਓ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਰਨ ਨ ਪਾਇਆ, ਚਤੁਰਾਈ ਨ ਪਾਇਆ ਕਿਨਾਰੇ ਤੋਂ। ਸੁਣ ਮਨ ਮੇਰੇ ਆ ਇਹ ਮਾਇਆ ਮੋਹਣੀ, ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਨਾ ਕੀਤੀ। ਜਿੰਠ ਗੌਲੀ ਪਾਈ ਆ ਕੁਰਬਾਨ ਕੀਤਾ, ਤਾਂ ਸਭ ਟੋਜਨ ਮੋਹਮੀ ਚੱਲ ਆਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਰਨ ਨ ਪਾਇਆ। ਇਹ ਮਰ ਪਿਆਰੇ ਆ ਤੂੰ ਸਦਾ ਸੱਸ ਮਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚਲੈ ਨਾਹੀਂ, ਤੇਰਾ ਨਾਲੇ ਸਾ ਤੇਰਾ ਚਲੈ ਨਾਹੀਂ। ਤਸਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚਾ ਏ, ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਤੋਂ ਹੋਵੈ ਤੇਰਾ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਸ ਮਾਲੇ, ਅਗਮ ਅਗੋਚਰਾ ਤੇਰਾ ਅੰਤ ਨ ਪਾਇਆ, ਤੂੰ ਨਾ ਪਾਇਆ ਕਿਨਾ ਤੇਰਾ ਆਪਣਾ ਆਪ ਤੂੰ ਜਾਣੇ। ਜੀ ਜਾਨ ਸਭ ਖੇਲ ਤੇਰਾ, ਕਿ ਆਖੋ ਅੱਖ ਵਖਾਣੇ, ਆਖਾਂ ਤਾਂ ਵੇਖਾਂ ਸਭ ਤੂੰ ਹੈ ਜਿਨ ਜਗ ਤੂੰ ਪਾਇਆ। ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਮਸਾਇਆ। ਜੀ ਜੰਤ ਸਭ ਤੂੰ ਪਾਏ, ਇੱਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸ ਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ।

ਜਿਬ ਤੂੰ ਚਲਾਹੇ ਤਿਵੈ ਚਲਾਹ ਜਿਨਾ ਮਾਰਗ ਪਾਵੇ ਹੈ। ਕਰ ਕਿਰਪਾ ਜਿਨਾ ਵਲਾਹੇ ਸੇ ਹਰ ਹਰ ਸਦਾ ਧਿਆਵੇ ਹੈ। ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਹੈ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵੇ ਹੈ। ਇਹੋ ਸੋਹਿਲਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹੋ ਤਿਨਕਾ ਮਨ ਵਸਿਆ ਜੁਣ ਧੁਰੋਂ ਲਿਖਿਆ ਆਇਆ। ਇੱਕ ਫਿਰੈ ਕਨੇਰੇ ਕਰਹਿ ਗੱਲਾਂ ਗੱਲੀ ਕਿਨ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਿਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕਟਾਮ ਸਹਿਤ ਸਿਉਂ ਕੋਈ ਸੰਗਤ ਸੰਭਾਈਆ। ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਾਜਨਾ ਉਪਜੈ ਬਣ ਸਾਜਾ ਸਾ ਸਿਆਨਾ ਜਾਏ। ਨਹਿ ਜਾਏ ਸਾ ਸਾ ਕਿਸਨ ਨਿਮਰਾ ਹੈ ਕਰਮ ਕਮਾਏ। ਸਾਹ ਸਾ ਜੀਵ ਮਲੀਨ ਹੈ ਕਿਸਨ ਨਿਮ ਧੋਤਾ ਜਾਏ। ਮਨ ਧੋਵੋ ਹੋ ਸ਼ਬਦ ਲਾਗੋ ਹਰ ਸਿਉ ਰਾਹੋ ਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵਜਾਏ। ਜੀਹੋ ਮੈਲੇ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨ ਜਨਮ ਜੂਆ ਹਾਰੇ ਆ।

ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰੀ ਆਤਮਾ ਸੰਭਾਲੇ ਆਪ ਛੱਡ ਸਦਰ ਪਰਣੈ ਗੁਰਬਿਨੇ ਅਵਰਣਾ ਜਾਣੈ ਕੋਈ ਕਹਿ ਨਾਨਕ ਸੁਣ ਹੁਣ ਸੰਤੋਸ਼ ਹੋ ਸਿੱਖ ਸਨਮੁਖ ਹੋ।

ਮਾਵੇਂ ਗੁਰੂ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰੂ ਮੁਕਤ ਨ ਪਾਏ ਆਵ ਹੋ ਸਿੱਖ ਸਤਿਗੁਰੂ

ਹਾਰਮ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਹਰ ਹਰ ਨਿਤ ਕਰ।

ਮੇਰਾ ਜਿਤ ਜਿਹੜਾ ਉਹ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸੰਭਾਉ ਸ਼ਬਦ ਸਿੱਧੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜਿਹੜਾ ਸਿਵ ਸਖਤ ਆਪ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮਰਤਾਇਆ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਕਤੋ ਸ਼ਬਦ ਮਨ ਮਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਮਨੁੱਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਣੀ ਜਾਗ ਪਾਣੀ।

ਆਹਾਰ ਪਹੁੰਚਾਵੇ। ਉਸ ਨੂੰ ਕਿਹੋ ਪੋਏ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵੇ ਆਪੇ ਲਾਏ, ਗੁਰਮੁਖ ਦਾ ਸੰਭਾਲੀਐ।

ਪਿਆਸ ਨਾ ਜਾਏ ਹੋਰਤ ਕਿਤੇ ਜਿੱਤਰ ਹਰ ਰਸ ਪੱਲਾ ਨਾ ਪਾਏ ਹਰ ਰਸ ਪਾਏ ਪੱਲਾ ਪੀਏ ਹਰ ਰਸ ਬਾਹੁਣਾ ਤਰਸਣ ਲੱਗ ਆਏ ਬਾਹੁਣਾ ਤਰਸਣ ਲੱਗ ਆਏ।

ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ, ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ, ਮਨ ਚਾਉ ਭਇਆ ਪ੍ਰਭ।

ਪੂਰਬ ਲਿਖਿਆ ਪਾਇਆ। ਕਹਿ ਨਾਨਕ ਉਸਰੀ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ ਹਰ ਤੂੰ ਮੈਂ ਜੋ ਧਰੀ, ਹਰ ਬਨੇ ਆਪਣਾ ਦੇਖੋ ਕੋਈ, ਹਰ ਬਨੇ ਆਪਣਾ ਦੇਖੋ ਕੋਈ। ਨਦਰੀ ਹਰ ਨਿਹਾਲਿਆ, ਇਹ ਹੋਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕ ਹੈ ਹਰ ਬਨੇ ਆਪਣਾ ਕੋਈ। ਕਹਿ ਨਾਨਕ ਇਹ ਨੇਤਰੇ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸ਼ਰਮਣ ਹੋ ਮੇਰੇ ਹੋ, ਸਾਚਾ ਸੁਣਨਾ ਨੂੰ ਪਠਾਏ, ਸਾਚਾ ਸੁਣਨਾ ਨੂੰ ਪਠਾਏ। ਸ੍ਰੀ ਲਾਇ ਸੁਣ ਸਤਿ।

ਅੰਦਰ ਰੱਖ ਕੇ ਵਾਜਾ ਪਾਵਣ ਵਜਾਇਆ ਵਜਾਇਆ ਵਾਜਾ ਪਾਵਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾ।

ਪੁਸਤਕ ਸੰਧਿਆ ਬਾਦੰ ਸਿਰ ਪੂਰ ਸਵਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲੇ ਲਾਟੰ ਦੋਇ ਤੋਤੀ ਬਸਤਰ ਕਪਾਟੰ।

ਬੜੀ ਸਤਿਗੁਰੂ ਵੱਡਾ ਘਰ ਸਾਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਂ ਦਿਸ ਭਾਣਾ ਤਾਂ ਮਰਸਾਈਆਂ ਘਰ ਹੁਕਮ ਮਸਤਕ ਹੱਥ ਥਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨਾ ਉਹਨੇ ਦਪਾਈਆਂ ਸਹਿ ਤੁੱਠੇ ਨਾ ਉਹਨੇ ਦਪਾਈਆਂ।

ਔੜ ਸਭ ਆਖੇ ਆਪਣਾ ਜਿਸਨਾ ਹੀ ਸੋਚਣ ਕੱਢੀਆ ਕੀਤਾ ਪੋ ਆਪਣਾ ਪੇਹ ਲਿਖਾ ਸੰਡੀਆ ਜਾ ਰਹਿਣਾ ਨਾ ਹੀ ਐਤ ਜਾਗਤਾ ਕਾਇਤ ਕਰ ਵੰਡੀਆ ਬੰਦਾ ਕਿਸੇ ਨਾ ਖੀਏ ਪੜਕ।

ਕੌੜੀ ਆਪੇ ਹੀ ਕਰਣਾ ਕਿਉ ਕਲਾ ਪੇ ਹੀ ਦਿਹਾਰੀ ਹੈ ਦੇਖੇ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪੁਰਾਣ ਹੈ ਕਿਉਂ ਸਹਿ ਮਰਮ ਸਾਰੀ ਹੈ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਿਆ, ਜਿਨ੍ਹਾਂ ਨੇ ਅਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗ ਦੇ ਲਾਹੇ ਬਖਸ਼ੇ, ਗਰੀਬ ਨਿਵਾਸ ਸਬਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ, ਆਪ ਸਰਵਣ ਕਰੀ ਲੜੀ ਵਾਰ ਗੁਰਸ਼ਬਦ ਵਿਚਾਰ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ

ਜਿਹੜਾ ਸਾਫ ਸੁਥਰਾ ਬਣ ਜਾਂਦਾ ਹੈ ਗੁਰੂ ਦੀ ਜਦੋਂ ਕਿਰਪਾ ਹੁੰਦੀ ਹੈ। ਫਿਰ ਤੇ ਆਪ ਜੀ ਨੇ ਉਹ ਹੀ ਫਰਮਾਨ ਕੀਤਾ, ਗਾਵਤ ਗਾਵਤ ਪਰਮਗਤ ਪਾਈ ਗੁਰਪ੍ਰਸਾਦ ਨਾਨਕ ਲਿਬ ਲਾਈ, ਬਾਜੇ ਅਨਹਦ ਬਾਜਾ ਰਸਕ ਰਸਕ ਗੁਣ ਗਾਵ ਹੈ ਹਰ ਜਨ ਆਪਣਾ ਗੁਰਦੇਵ ਨਿਵਾਜਾ। ਰਹਾਓ ਵਾਲੀ ਜਿਨ੍ਹਾਂ ਨੂੰ ਗੁਰੂ ਦੇਵ ਸੱਚੇ ਪਾਤਸ਼ਾਹ ਜੀ ਨੇ ਨਿਵਾਜਿਆ ਹੈ, ਸਨਮਾਨ ਦਿੱਤਾ ਹੈ, ਗਲੇ ਲਾਇਆ ਹੈ, ਰਹਿਮਤ

ਤੋਂ ਬਿਨਾ ਮਨੁੱਖ ਨੂੰ ਸੋਝੀ ਨਹੀਂ ਆਉਂਦੀ, ਗਿਆਨ ਨਹੀਂ ਹੁੰਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਾਮ ਦੇ ਜਿੱਥੇ ਦਾਤੇ ਨੇ, ਨਾਮ ਦੀ ਦਾਤ ਦਿੰਦੇ ਨੇ ਸ਼ਰਨ ਆਏ ਮਨੁੱਖ ਨੂੰ, ਜਗਿਆਸੂ ਨੂੰ, ਉੱਥੇ ਨਾਮ ਜਪਣ ਦੀ ਕਿਰਪਾ ਵੀ ਕਰਦੇ ਨੇ। ਜਿਵੇਂ ਜਿਵੇਂ ਕੋਈ ਮੰਗ ਰੱਖਦਾ ਹੈ, ਇੱਛਾ ਕਰਦਾ ਹੈ, ਜਗਿਆਸੂ ਸਤਿਗੁਰਾਂ ਦੇ ਅੱਗੇ ਆ ਕੇ ਜੋਦ

ਮੀਂਹ ਪਾ ਕੇ ਗਿਆਨ ਕਰਾ ਦਿੰਦੇ ਨੇ, ਮੁਕਤੀ ਦੀ ਦਾਤ ਵੀ ਸਤਿਗੁਰੂ ਦਿੰਦੇ ਨੇ। ਸਾਰੀਆਂ ਵਡਿਆਈਆਂ ਦੁਨੀਆਂ ਦੀਆਂ ਜਿੰਨੀਆਂ ਸ਼ੋਹਰਤਾਂ ਨੇ ਵਡਿਆਈਆਂ ਨੇ ਵਾਹਿਗੁਰੂ ਦੇ ਨਾਮ ਵਿੱਚ, ਜਿਹਦੇ ਕੋਲ ਬੰਦਗੀ ਹੈ, ਸਿਮਰਨ ਹੈ, ਨਾਮ ਹੈ, ਸਾਰੀਆਂ ਵਡਿਆਈਆਂ ਵਾਹਿਗੁਰੂ ਦੇ ਨਾਮ ਵਿੱਚ ਆ ਜਾਂਦੀਆਂ ਨੇ। ਸਤਿਗੁਰੂ ਸਾਰੀਆਂ ਵਡਿਆਈਆਂ ਹੀ ਦੇ ਦਿੰਦੇ ਨੇ, ਜਿਹੜਾ ਨਾਮ ਦੀ ਦਾਤ ਮੰਗਦਾ ਹੈ। ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈ ਹੈ। ਸਾਰੀਆਂ ਵਡਿਆਈਆਂ ਜਿੰਨੀਆਂ ਦੁਨੀਆਂ ਦੀਆਂ ਸ਼ੋਹਰਤਾਂ ਨੇ, ਸੁੱਖ ਨੇ ਪਦਾਰਥਾਂ ਦੇ, ਵਾਹਿਗੁਰੂ ਦੇ ਨਾਮ ਵਿੱਚ ਇੰਨੀਆਂ ਬਰਕਤਾਂ। ਹਰ ਗੁਰਮੁਖ ਧਿਆਈ ਹੈ, ਇਸ ਕਰਕੇ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਗੁਰਮੁਖ ਬਣ ਕੇ ਧਿਆਈਏ, ਗੁਰੂ ਵਾਲੇ ਬਣ ਕੇ, ਗੁਰੂ ਵੱਲ ਮੁੱਖ ਕਰਕੇ, ਗੁਰੂ ਦੇ ਸਨਮੁਖ ਹੋ ਕੇ ਉਹਦਾ ਧਿਆਨ ਲਿਆਈਏ, ਧਿਆਈਏ। ਵਡਿਆਈਆਂ ਵਡਿਆਈ ਬਰਕਤਾਂ ਹੀ ਬਰਕਤਾਂ ਨੇ, ਸੁੱਖ ਹੀ ਸੁੱਖ। ਸੱਚੇ ਪਾਤਸ਼ਾਹ ਧੰਨ

ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਗਰੀਬ ਨਿਵਾਜ ਉਹਨਾਂ ਦਾ ਨਾਮ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ, ਗਰੀਬਾਂ ਨੂੰ ਜਾ ਕੇ ਆਪ ਥਾਵਾਂ ਥਾਵਾਂ 'ਤੇ ਆਪ ਪਹੁੰਚ ਕੇ

ਉਤਰੀ ਹੋਈ ਦੁਨੀਆਂ ਨੂੰ ਸਹੀ ਰਸਤੇ ਪਾਉਣ ਵਾਸਤੇ ਮਹਾਰਾਜ ਜੀ ਸੁਲਤਾਨਪੁਰ ਤੋਂ ਕਮਰ ਕਸਾ ਕੀਤਾ, ਉਦਾਸੀ ਸ਼ੁਰੂ ਕੀਤੀ। ਇੱਥੇ ਜਾ ਕੇ ਭੁੱਲੇ ਹੋਏ ਲੋਕਾਂ ਨੂੰ, ਜੀਵਾਂ ਨੂੰ, ਭਟਕੇ ਹੋਏ ਜੀਵਾਂ ਨੂੰ ਮਹਾਰਾਜ ਜੀ ਨੇ ਉਪਦੇਸ਼ ਦੇ ਕੇ, ਨਾਮ ਦੀ ਦਾਤ ਦੇ ਕੇ, ਧਰਮਸ਼ਾਲਾ ਕਾਇਮ ਕਰਕੇ, ਸਤਸੰਗਤ ਲਾ ਕੇ ਸਹੀ ਮਾਰਗ ਦਿੱਤਾ, ਸੱਚ ਦਾ ਮਾਰਗ।

ਬੰਦਗੀ ਕਰਨ ਵਾਲੇ ਲੋਕ ਸਨ ਉਹਨਾਂ ਨੂੰ ਜਾ ਕੇ ਆਪ ਨਿਵਾਜਿਆ ਹੈ ਸੱਚੇ ਪਾਤਸ਼ਾਹ। ਇਰਤ ਵਿਰਤ ਕਰਨ ਵਾਲੇ ਲੋਕ ਸਨ ਅਕਾਲ ਪੁਰਖ ਦੇ ਭੈ ਵਿੱਚ ਡਰ ਵਿੱਚ ਸੇਵਾ ਸਿਮਰਨ ਕਰ ਸੋ ਕਰਨ ਵਾਲੀਆਂ ਰੂਹਾਂ ਸਨ ਉਹਨਾਂ ਨੂੰ ਆਪ ਜਾ ਕੇ ਮਹਾਰਾਜ ਜੀ ਨੇ ਉੱਥੇ ਪਹੁੰਚ ਕੇ ਵੀ ਨਿਵਾਜਿਆ ਹੈ। ਭਗਤੀ ਨੂੰ ਫਲ ਲਾਇਆ, ਗਿਆਨ ਦਿੱਤਾ ਹੈ, ਆਤਮਕ ਗਿਆਨ ਦਿੱਤਾ ਹੈ, ਉਹਨਾਂ ਨੂੰ ਪ੍ਰਚਾਰਕ ਬਣਾਇਆ, ਨਿਵਾਜਿਆ ਹੈ, ਮੰਜੀਆਂ ਬਖਸ਼ੀਆਂ ਨੇ ਉਹਨਾਂ ਨੂੰ, ਧਰਮ ਦੇ ਵਿੱਚ ਪਰਪੱਕ ਕਰਕੇ ਬ੍ਰਹਮ ਗਿਆਨ ਦੇ ਕੇ ਆਗੂ ਹੀ ਬਣਾ ਦਿੱਤਾ ਇਲਾਕਿਆਂ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਪ੍ਰਮਾਣ ਕਰ ਰਹੇ ਨੇ ਰਹਾਓ ਵਾਲੀਆਂ ਤੁਕਾਂ ਵਿੱਚ ਇਹ ਰਸਕ ਰਸ ਬਾਜੇ ਅਨਹਦ ਬਾਜਾ ਅਨਹਦ ਨਾਦ ਹੱਦ ਤੋਂ ਰਹਿਤ ਨਾਮ ਦੀ ਧੁਨੀ ਜੋ ਹੈ ਅੰਦਰ ਸਹਿਜ ਤੁਹਾਨੂੰ ਸੁਣਾਈ ਦੇਣੀ ਇਹ ਅਨਹਦ ਨਾਦ ਜਿੰਨੇ ਬਾਜੇ ਨੇ ਬਾਹਰਲੇ ਸਾਜ ਹਨ ਪੰਜ ਛੇ ਤਰ੍ਹਾਂ ਦੇ ਨੇ ਤੰਤੀ ਸਾਜ ਨੇ ਤਾਰਾਂ ਨਾਲ ਬਣੇ ਹੋਏ ਸੋਹਣੀ ਆਵਾਜ਼ ਕੱਢਦੇ ਨੇ ਸੋ ਹੋਰ ਵੀ ਕਈ ਤਰ੍ਹਾਂ ਦੇ ਚਮੜੇ ਨਾਲ ਮੜੇ ਹੋਏ ਢੋਲ ਜੋੜੀਆਂ ਤਬਲੇ ਜੋ ਨੇ ਮ੍ਰਿਦੰਗ ਆਦਿਕ ਸੁਰਾਂ ਵਾਲੇ ਬਾਜੇ ਨੇ ਹਰਮੋਨੀਅਮ ਹਨ ਕਾਂਸੀ ਦੀਆਂ ਬਣੀਆਂ ਹੋਈਆਂ ਵੀ ਚੀਜ਼ਾਂ ਨੇ ਜਿਨ੍ਹਾਂ ਵਿੱਚੋਂ ਸੋਹਣੀ ਆਵਾਜ਼ ਆਉਂਦੀ ਪਰ ਜਿਹੜੇ ਅਨਹਦ ਨਾਦ ਨਹੀਂ ਹੈ ਇਹ ਵਜਾਏ ਹੋਏ ਜਿੰਨਾ ਚਿਰ ਕੋਈ ਵਜਾਉਂਦਾ ਸੁਰਾਂ ਨੂੰ ਛੇੜੀ ਜਾਂਦਾ ਹੈ ਤਾਰਾਂ ਤੇ ਹੱਥ ਲਾ ਲਾ ਕੇ ਜਿੰਨਾ ਚਿਰ ਕੋਈ ਵਜਾਉਂਦਾ ਹੈ ਉਹਨਾਂ ਚਿਰ ਵੱਜਦੇ ਨੇ ਅਨਹਦ ਨਾਦ ਨਹੀਂ ਹੈ ਹੱਦ ਤੋਂ ਰਹਿਤ ਨਹੀਂ ਹੈ ਨਾਮ ਦੀ ਧੁਨ ਜਿਹੜੀ ਉਹ ਇੱਕ ਰਸ ਹਿਰਦੇ ਵਿੱਚ ਅਨਹਦ ਨਾਦ ਹੈ ਆਤਮਾ ਇੱਕ ਰਸ ਹੈ ਨਾਮ ਵੀ ਇੱਕ ਰਸ ਹੈ ਬਾਜੇ ਅਨਹਦ ਬਾਜਾ ਮਹਾਰਾਜ ਸੱਚੇ ਪਾਤਸ਼ਾਹ

ਉਹ ਪ੍ਰਗਟ ਹੋ ਗਏ ਨੇ, ਵੱਜ ਗਏ ਨੇ ਹਿਰਦੇ ਦੇ ਵਿੱਚ। ਜਿਹਦੇ ਅੰਦਰ ਵੱਜਦੇ ਨੇ, ਪ੍ਰਗਟ ਹੁੰਦੇ ਨੇ, ਉਹਨੂੰ ਹੀ ਪਤਾ ਹੁੰਦਾ ਹੈ। ਵਾਜੇ ਅਨਹਦ ਵਾਜਾ ਰਸਕ ਰਸਕ ਗੁਣ ਗਾਵੈ ਹਰ ਜਨ ਆਪਣਾ ਗੁਰਦੇਵ ਨਿਵਾਜਾ ਰਹਾਉ। ਫਿਰ ਹੁੰਦਾ ਕਿ ਰਸਾ ਰਸਾ ਕੇ ਰਸਕ ਰਸ ਬਹੁਤ ਰਸ ਆ, ਮਿੱਠਾ ਰਸ ਹੈ। ਹਰੀ ਦੇ ਪਿਆਰੇ ਉਹ ਗੁਰਮੁਖ ਜਨ ਗੁਣ ਗਾਉਂਦੇ ਨੇ ਹਰ ਵੇਲੇ। ਗੁਣਾਂ ਦੇ ਨਾਲ ਮਨ ਪਤੀਜਿਆ ਰਹਿੰਦਾ, ਭਗਤੀ ਨਾਲ ਹਰ ਵੇਲੇ ਜੁੜਿਆ ਰਹਿੰਦਾ ਹੈ। ਰਸਾ ਰਸਾ ਕੇ ਫਿਰ ਉਹ ਰਸ ਛੱਡ, ਮਨ ਉਹਨਾਂ ਦਾ ਨਹੀਂ ਛੱਡਦਾ ਹੈ। ਹਰ ਵੇਲੇ ਰਾਧਨ ਹੁੰਦਾ, ਚਿੰਤਨ ਹੁੰਦਾ ਹੈ। ਰਸਕ ਰਸਕ ਗੁਣ ਗਾਵੈ ਹਰ ਜਨ ਆਪਣਾ ਗੁਰਦੇਵ

ਗੋੜਿਆ ਤੇ ਮੱਝ ਦਾ ਦੁੱਧ ਇਹ ਵੀ ਮਿੱਠਾ ਹੁੰਦਾ ਹੈ। ਪੰਜੇ ਵਸਤੂ ਜਿਹੜੀਆਂ ਮਿੱਠੀਆਂ ਨੇ, ਸਭੇ ਵਸਤੂ ਮਿੱਠੀਆਂ ਰੱਬ ਨਾ ਕੁੱਝਨ ਦੁੱਧ, ਸਾਰੀਆਂ ਵਸਤੂਆਂ ਬਹੁਤ ਮਿੱਠੀਆਂ ਨੇ। ਜ਼ੁਬਾਨ ਤੇ ਰੱਖੀਏ ਤੇ ਮਿੱਠਾ ਰਸ ਆਉਂਦਾ ਹੈ, ਪਰ ਸੱਚੇ ਪਾਤਸ਼ਾਹ ਤੇਰੇ ਨਾਮ ਦੇ ਰਸ ਦੇ ਬਰਾਬਰ ਨਹੀਂ ਹੈ। ਹਰ ਬਿਨ ਕਛੂ ਨਾ ਲੱਗ ਗਈ ਭਗਤਨ ਕੋ ਮਿੱਠ, ਆਨ ਸਵਾਦ ਸਭ ਫੀਕਿਆ ਕਰ ਨਿਰਨਉ ਡੀਠਾ। ਨਿਰਨਾ ਕਰਕੇ ਵੇਖ ਸਭ ਸਵਾਦ ਫਿੱਕੇ ਪੈ ਜਾਂਦੇ, ਐਸਾ ਨਾਮ ਦਾ ਰਸ। ਰਸਕ ਰਸਕ ਗੁਣ ਗਾਵੈ ਹਰ ਜਨ ਆਪਣਾ ਗੁਰਦੇਵ ਨਿਵਾਜਾ। ਜਿਨ੍ਹਾਂ ਨੂੰ ਆਪਣੇ ਗੁਰੂ ਦੇਵ ਸੱਚੇ ਪਾਤਸ਼ਾਹ ਨੇ ਪੂਰੇ ਸਤਿਗੁਰੂ ਨੇ ਨਿਵਾਜਿਆ ਹੈ, ਗਲੇ ਲਾਇਆ ਹੈ, ਗੁਰ ਪ੍ਰਸਾਦ ਹੋ ਗਈ ਜਿਨ੍ਹਾਂ ਦੇ ਉੱਪਰ, ਉਹ ਰਸਾ ਰਸਾ ਕੇ ਸ਼ਬਦ ਨਾਲ ਜ਼ੁਬਾਨ ਨੂੰ ਲਾ ਕੇ ਗੁਰੂ ਦਾ ਸ਼ਬਦ ਉਹਨਾਂ ਦੀ ਜ਼ੁਬਾਨ ਤੇ ਟਿਕ ਜਾਂਦਾ ਹੈ, ਸ਼ਬਦ ਸੁਰਤ ਦਾ ਮੇਲ ਹੋ ਜਾਂਦਾ ਹੈ, ਮਨ ਤੇ ਜ਼ੁਬਾਨ ਇੱਕ ਹੋ ਜਾਂਦੇ ਨੇ, ਹਿਰਦਾ ਤੇ ਜ਼ੁਬਾਨ ਸ਼ਬਦ ਨਾਲ ਜਦੋਂ ਬਾਣੀ ਪੜ੍ਹਦਿਆਂ ਹੋਇਆਂ ਇੱਕ ਹੋ ਜਾਣ, ਫਿਰ ਰਸ ਦਾ ਪਤਾ ਲੱਗਦਾ ਹੈ। ਬਾਣੀ ਨਾਮ ਰੂਪ ਹੈ, ਬਾਣੀ ਵਿੱਚ ਸ਼ਬਦ ਦਾ ਰਸ ਕੀ ਹੈ, ਫਿਰ ਹੀ ਸਮਝ ਪੈਂਦੀ। ਜਿੰਨਾ ਚਿਰ ਇੱਕ ਨਹੀਂ ਹੁੰਦੇ ਉਨ੍ਹਾਂ ਚਿਰ ਰਸ ਨਹੀਂ ਪਤਾ।

ਸ਼ਬਦ ਨਾਮ ਬਾਣੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਅੰਮ੍ਰਿਤ ਦੇ ਸਰੀਖੇ ਵਿੱਚ

ਔਰ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ, ਕਿਣਕਾ ਨਿਵਾਜਿਆ ਹੈ, ਉਹਨਾਂ ਨੂੰ ਰਸ ਆਉਂਦਾ ਹੈ। ਨਹੀਂ ਤਾਂ ਸਭ ਕੋਈ ਜ਼ੁਬਾਨ ਤੋਂ ਪੜ੍ਹਨ ਵਾਲੇ, ਉਚਾਰਨ ਵਾਲੇ ਤੇ ਬਹੁਤ ਲੋਕ ਹੈ। ਬਹੁਤ ਦੁਨੀਆ ਮਿਲ ਜਾਵੇ, ਮੁੱਖ ਹੋ ਹਰ ਹਰ ਸਭ ਕੋ ਕਰਾ, ਵਿਰਲਾ ਹਿਰਦਾ ਵਸਾਇਆ। ਹਿਰਦੇ ਵਿੱਚ ਨਹੀਂ ਵਸ, ਵਿਰਲੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਵਸਾਇਆ ਹੈ, ਜਿਨ੍ਹਾਂ ਦਾ ਮਨ ਤੇ ਜ਼ੁਬਾਨ, ਹਿਰਦਾ ਤੇ ਰਸਨਾ ਇੱਕ ਹੋਈ ਹੈ। ਉਹ ਗੁਰਮੁਖ ਅਵਸਥਾ ਨੂੰ ਮੰਨਣ ਵਾਲੇ ਨਾਮ ਦੇ ਰੰਗ ਨੂੰ, ਸਹਿਜ ਰਸ ਨੂੰ, ਸਹਿਜ ਆਨੰਦ ਨੂੰ, ਸਹਿਜ ਧੁਨ ਨੂੰ, ਨਾਮ ਦੀ ਧੁਨੀ ਨੂੰ ਸੁਣਨ ਵਾਲੇ ਉਹ ਵਿਰਲੇ ਨੇ, ਟਾਵੇਂ ਟਾਵੇਂ ਨੇ, ਵਿਰਲੇ ਨੇ। ਨਾਨਕ ਜਿਨ ਕੈ ਹਿਰਦੈ ਵਸਿਆ, ਮੋਖ ਮੁਕਤ ਤੇ ਨਹੀਂ ਪਾਇਆ। ਜਿਉਂਦੇ ਜੀ ਉਹ ਆਜ਼ਾਦ ਹੋ ਜਾਂਦੇ ਨੇ ਬੰਧਨਾਂ ਤੋਂ, ਰਹਿ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਇਹੀ ਨਿਵਾਜ ਸੱਚੇ ਪਾਤਸ਼ਾਹ, ਗਰੀਬ ਨਿਵਾਜ। ਦੀਨੋ ਨਾਮ ਕੀਓ ਪਵਿੱਤ, ਮਹਾਰਾਜ ਜੀ ਨੇ ਪਹਿਲਾਂ ਬਖਸ਼ਿਸ਼ ਕੀਤੀ, ਸਭ ਤੋਂ ਪਹਿਲਾਂ ਕਿ ਨਾਮ ਦੀ ਦਾਤ ਦਿੱਤੀ। ਕੋਈ ਹੋਰ ਦੁਨੀਆ ਦਾ ਕਰਮ ਕਾਂਡ ਵਿੱਚ ਨਹੀਂ ਪੈਣ ਦਿੱਤਾ ਸਿੱਖ। ਗੁਰਾਂ ਨੇ ਨਾਮ ਦੀ ਦਾਤ, ਜੋ ਅਮੋਲਕ ਰਤਨ ਹੈ, ਜਿਹਦਾ ਮੁੱਲ ਕੋਈ ਨਹੀਂ ਹੈ। ਗੁਰੂ ਦੇ ਕੋਲ ਸਭ ਤੋਂ ਵੱਡੀ ਦਾਤ ਨਾਮ ਦੀ, ਬੰਦਗੀ ਦੀ ਦਾਤ ਹੈ, ਜੋ ਸਿੱਖ ਨੂੰ ਮਿਲਦੀ ਹੈ। ਬਹੁਤ ਵੱਡੇ ਭਾਗ ਹੋਣ, ਨਾਮ ਅਮੋਲਕ ਰਤਨ ਹੈ, ਪੂਰੇ ਸਤਿਗੁਰ ਪਾਸ ਅਮੋਲਕ ਰਤਨ ਹੈ। ਦੁਨੀਆਂ ਵਿੱਚ ਰਤਨ ਨੇ, ਉਹਨਾਂ ਦਾ ਮੁੱਲ ਪੈ ਜਾਂਦਾ ਹੈ, ਲੱਖਾਂ ਰੁਪਈਏ ਮੁੱਲ ਪੈ ਜਾਂਦਾ, ਕਰੋੜਾਂ ਰੁਪਈਏ। ਪਰ ਸਤਿਗੁਰੂ ਦੇ ਕੋਲ ਨਾਮ ਦੀ ਜੋ ਦਾਤ, ਨਾਮ ਅਮੋਲਕ ਰਤਨ ਹੈ।

ਮਾਲਕ ਰਤਨ ਹੈ ਪੂਰੇ ਸਤਿਗੁਰ ਪਾਸ, ਸਤਿਗੁਰ ਸੇਵਾ ਲੱਗਿਆ ਕਟ ਰਤਨ ਦੇਵੈ ਪ੍ਰਗਾਸ। ਜਿਹੜੇ ਸੇਵਾ ਵਿੱਚ ਜੁੜ ਜਾਂਦੇ ਨੇ, ਮਿਲਦਾ ਕਿਵੇਂ ਹੈ? ਜਿਹੜੇ ਸਤਿਗੁਰੂ ਦੀ ਸੇਵਾ ਵਿੱਚ ਲੱਗ ਜਾਂਦੇ ਨੇ, ਮਹਾਰਾਜ ਜੀ ਦੀ ਸੇਵਾ ਵਿੱਚ ਜੁਟਿਆ, ਆਪਣਾ ਤਨ ਮਨ ਧਨ ਗੁਰੂ ਨੂੰ ਸੌਂਪ ਕੇ, ਫਿਰ ਮਹਾਰਾਜ ਉਹ ਨਾਮ ਰਤਨ ਬਖਸ਼ਿਸ਼ ਕਰ ਦਿੰਦੇ ਨੇ। ਉਹ ਗੁਰਸਿੱਖ ਜ਼ੁਬਾਨ ਤੇ, ਜ਼ੁਬਾਨ ਤੋਂ ਹਿਰਦੇ ਵਿੱਚ, ਮਨ ਵਿੱਚ ਨਾਮ ਦੀ ਦਾਤ ਵਸਾ ਦਿੰਦੇ ਨੇ, ਹਿਰਦੇ ਵਿੱਚੋਂ ਪ੍ਰਗਟ ਕਰ ਦਿੰਦੇ ਨੇ। ਗੁਪਤ ਨਾਮ ਅਨਹਦ ਨਾਦ, ਜਿਹਨੂੰ ਮਹਾਰਾਜ ਜੀ ਕਹੇ ਬਾਜੇ ਅਨਹਦ ਬਾਜਾ, ਰਸਕ ਰਸਕ ਗੁਣ ਗਾਵੈ।

ਦੇ ਵਿੱਚ ਗੁਪਤ ਸਹਿਜ ਧੋਨਿਆ ਅਨਹਦ ਨਾਦ ਉਹ ਕੱਢ ਕੇ ਜਿਵੇਂ ਹੱਥ ਦੀ ਤਲੀ ਤੇ ਹੀਰਾ ਹੁੰਦਾ ਰੱਖਿਆ ਬਾਹਰ ਚਮਕਦਾ ਹੈ ਜਿਵੇਂ ਹਿਰਦੇ ਦੇ ਵਿੱਚ ਪ੍ਰਗਟ ਕਰਨਾ ਹੀ ਮਨ ਰੂਪੀ ਤਲੀ ਤੇ ਮਹਾਰਾਜ ਕੱਢ ਦਿੰਦੇ ਉਹਨੂੰ ਹੀ ਪਤਾ ਹੁੰਦਾ ਉਹ ਫਿਰ ਮਨ ਮਾਨਣ ਲੱਗ ਪੈਂਦਾ ਹੈ ਰਸ ਨੂੰ

ਹੋਰ ਕਿਸੇ ਕਰਮ ਕਾਂਡ ਵਿੱਚ ਨਹੀਂ ਲਾਇਆ ਜਿਹਦੇ ਕਰਕੇ ਹੰਗਤਾ ਆਵੇ, ਮਨ ਵਿੱਚ ਹੰਕਾਰ ਹੋਵੇ। ਕਰਮ ਕਰਨ ਨਾਲ ਹੰਕਾਰ ਵੱਧ ਜਾਂਦਾ ਹੈ, ਪਵਿੱਤਰ ਨਹੀਂ ਹੁੰਦਾ ਹਿਰਦਾ, ਉਲਟਾ ਹਉਮੈ ਆ ਜਾਂਦੀ ਹੈ। ਕਰਮ ਕਰ ਤੋਂ ਵਧੇ ਅਹਮੇ, ਕੇਵਲ ਕਰਮ ਕਰਨ ਨਾਲ। ਜੇ ਨਾਮ ਨਹੀਂ ਹੈ, ਬੰਦਗੀ ਨਹੀਂ, ਸਿਮਰਨ ਨਹੀਂ, ਕਰਮ ਕਰਨ ਨਾਲ ਹੰਕਾਰ ਵੱਧ ਜਾਂਦਾ ਹੈ ਬੰਦੇ, ਮੇਰੇ ਵਰਗਾ ਕੋਈ ਨਹੀਂ, ਮੈਂ ਇੰਨਾ ਪੁੰਨ ਦਾਨ ਕੀਤਾ ਹੈ। ਕੱਲੀ ਸੇਵਾ ਕਰਨ ਨਾਲ ਵੀ ਹਉਮੈ ਆ ਜਾਂਦੀ। ਸੋ ਸਤਿਗੁਰੂ ਕੋਲ ਨਾਮ ਦੇਦਾ, ਨਾਨਕ ਕੈ ਘਰ ਕੇਵਲ ਨਾਮ, ਨਾਮ ਦੀ ਦਾਤ ਸੱਚੇ ਪਾਤਸ਼ਾਹ।

ਨਾਮ ਹੀ ਐਸੀ ਸਾਬਣ ਆ ਜਿਹੜਾ ਮਨ ਦੇ ਔਗਣਾਂ ਨੂੰ ਧੋ ਦਿੰਦਾ ਹੈ, ਪਵਿੱਤਰ ਕਰ ਦਿੱਤਾ ਸੱਚੇ ਪਾਤਸ਼ਾਹ ਜੀ। ਹਉਮੈ ਆਦਿਕ ਰੋਗ ਵੀ ਗੁਰੂ ਦਾ ਬਖਸ਼ਿਆ ਨਾਮ ਪੱਟ ਦਿੰਦਾ ਹੈ, ਲਾ ਦਿੰਦਾ ਹੈ, ਰੋਗ ਰਹਿਤ ਕਰ ਦਿੰਦਾ,

ਉਦੋਂ ਦਾ ਸੱਚ ਦੁਨੀਆਂ ਦਾ ਜਿਹੜਾ ਬਿੱਤ, ਬਿੱਤ ਦਾ ਅਰਥ ਵੀ ਧਨ ਹੀ ਹੁੰਦਾ, ਦੌਲਤ, ਮਾਇਆ, ਨਿਰਾਸ਼ ਇਹ ਬਿੱਤ। ਇਹ ਦੁਨੀਆਂ ਦੇ ਧਨ ਦੌਲਤ ਨਾਲੋਂ ਨਿਰਾਸ਼ ਹੋ ਗਏ ਆ, ਇਹਦੀ ਆਸਾ ਨਹੀਂ ਰਹਿ ਗਈ, ਇਹਦੇ ਤੋਂ ਉੱਪਰ ਉਪਰਾਮ ਹੋ ਗਏ ਆ, ਨਿਰਲੇਪ ਹੋ ਗਏ ਆ। ਨਾਮ ਧਨ ਐਸਾ ਹੈ, ਸੱਚੇ ਪਾਤਸ਼ਾਹ ਜੀ ਨੇ ਮਨ ਵਿੱਚ ਦੇ ਕੇ ਨਿਹਾਲ ਕਰ ਦਿੱਤਾ ਹੈ। ਹੁਣ ਦੁਨੀਆਂ ਦੀ ਰਾਸ ਪੂੰਜੀ ਇਹ ਧਨ ਦੀ ਪਰਵਾਹ ਨਹੀਂ ਹੈ ਸਾਨੂੰ, ਇਹਦੀ ਕੋਈ ਪਰਵਾਹ ਨਹੀਂ। ਨਿਰਾਸ਼ ਇਹ ਬਿੱਤ, ਇਹ ਬਾਹਰਲੇ ਪ੍ਰਤੱਖ ਧਨ ਵੱਲੋਂ ਇਹਦੀ ਆਸਾ ਛੱਡ ਦਿੱਤੀ ਹੈ। ਜੋ ਆਉਂਦਾ ਹੈ ਸੁੱਤੇ ਸਿੱਧੂ ਦੇ ਵਿੱਚ ਵਰਤਦੇ ਹਾਂ, ਨਿਰਲੇਪ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ, ਜਿਵੇਂ ਜਲ ਦੇ ਵਿੱਚ, ਜਲ ਦੇ ਟੋਭੇ ਵਿੱਚ ਕਮਲ ਦਾ ਫੁੱਲ ਜਿਹੜਾ ਨਿਰਲੇਪ ਹੁੰਦਾ ਹੈ, ਚਿੱਕੜ ਉੱਪਰ ਖਿਲਦਾ ਹੈ, ਜੜ ਭਾਵੇਂ ਚਿੱਕੜ ਦੇ ਵਿੱਚ ਹੀ ਹੁੰਦੀ, ਲੇਕਿਨ ਸੂਰਜ ਨੂੰ ਵੇਖ ਕੇ ਖਿਲਦਾ ਹੈ, ਪ੍ਰਗਾਸ਼ਦਾ ਹੈ, ਮੌਲਦਾ ਹੈ। ਚਿੱਕੜ ਤੋਂ ਉੱਪਰ ਪੰਖੜੀਆਂ ਹੁੰਦੀਆਂ ਨੇ, ਉਹ ਨਹੀਂ ਭਿੱਜਦੀਆਂ। ਜਿਵੇਂ ਹੁਣ ਗੁਰੂ ਦੇ ਸਨਮੁਖ ਹੋ ਕੇ ਗੁਰੂ ਦਾ ਬਖਸ਼ਿਆ ਨਾਮ ਜਦੋਂ ਅਰਾਧਦੇ ਹਾਂ, ਗੁਰੂ ਨੇ ਨਾਮ ਦੀ ਦਾਤ ਦੇ ਦਿੱਤੀ ਹੈ, ਇਹ ਫਿਰ ਮਾਇਆ ਦਾ ਪਾ ਜਿਹੜਾ ਮਨ ਨੂੰ ਚੜਿਆ ਹੋਇਆ ਸੀ, ਰੰਗ ਇੱਕ ਰੰਗ ਹੀ ਰਹਿੰਦਾ ਹੈ, ਜਾਂ ਮਾਇਆ ਦਾ ਰੰਗ ਜਾਂ ਨਾਮ ਦਾ ਰੰਗ। ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤਨ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜਿਆ ਜਾਏ। ਮਾਇਆ ਦਾ ਰੰਗ ਜਿਹੜਾ ਪਾਏ ਲਾ ਦਿੱਤਾ ਹੈ, ਨਿਰਲੇਪ ਕਰ ਦਿੱਤਾ ਹੈ। ਐਸਾ ਗਿਆਨਵਾਨ ਪੁਰਸ਼ ਨਿਰਲੇਪ ਹੋ ਜਾਂਦਾ ਹੈ, ਇੱਥੇ ਬਖਸ਼ਿਸ਼ ਗੁਰੂ ਦੀ ਹੋ ਜਾਂਦੀ। ਮਹਾਰਾਜ ਜੀ ਮਿਹਰ ਕਰ ਰਹੇ ਨੇ, ਇਹ ਗੁਰੂ ਨੇ ਬਖਸ਼ਿਸ਼ ਕੀਤੀ ਹੈ, ਇਹ ਦੁਨੀਆਂ ਦੇ ਧਨ ਵੱਲੋਂ ਨਿਰਲੇਪ ਹੋ ਗਏ, ਬੇਫਿਕਰੇ ਹੋ ਗਏ, ਨਿਰਾਸ਼ ਇਹ ਬਿੱਤ, ਇਹਦੀ ਹੁਣ ਆਸਾ ਨਹੀਂ ਰਹਿ ਗਈ, ਇਹਦੀ ਦੌੜ ਮੁੱਕ ਗਈ, ਇਹਦੀ ਤ੍ਰਿਸ਼ਨਾ ਨਹੀਂ ਹੈ। ਕਾਟੀ ਬੰਦ ਹਰ ਸੇਵਾ ਲਾਏ, ਮਹਾਰਾਜ ਸੱਚੇ ਪਾਤਸ਼ਾਹ ਨੇ ਦੁਨੀਆਂ ਦੇ ਧਨ ਮੋਹ ਦੀ ਫਾਹੀ ਜਿਹੜੀ ਹੈ, ਬੰਧ ਫਾਹੀ ਕੱਟ ਦਿੱਤੀ ਹੈ, ਇਹ ਬੰਧਨ ਕੱਟ ਦਿੱਤੇ। ਹਰ ਸੇਵਾ ਲਾਏ, ਹਰੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਲਾ ਦਿੱਤਾ ਸਾਨੂੰ ਗੁਰਾਂ ਨੇ ਬਖਸ਼ਿਸ਼ ਕਰਕੇ। ਅਕਾਲ ਪੁਰਖ ਦੀ ਸੇਵਾ ਕੀ, ਉਹਦਾ ਸਿਮਰਨ ਹੀ ਸੇਵਾ ਹੈ, ਉਹਦੀ ਬੰਦਗੀ ਹੀ, ਇੱਕ ਮਨ ਹੋ ਕੇ ਅਰਾਧਨਾ ਹੀ ਉਹਦੀ ਸੇਵਾ ਹੈ। ਆਇਆ ਤਿੰਨ ਕਾ ਸਫਲ ਭਾਇਆ ਹੈ, ਇੱਕ ਮਨ ਜਿਨੀ ਧਿਆਇਆ, ਇਹੀ ਉਹਦੀ ਸੇਵਾ ਹੈ, ਮੂਲ ਨਾਲ ਜੁੜਨ ਦਾ।

ਵਾਹਿਗੁਰੂ ਦੇ ਧਿਆਨ ਵਿੱਚ ਬੈਠਣਾ, ਆਰਾਧਨਾ, ਸਿਮਰਨ ਕਰਨਾ, ਚਿੰਤਨ ਕਰਨਾ, ਇਹੀ ਉਹਦੀ ਸੇਵਾ ਹੈ। ਆਵਾਗਮਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ, ਇਹ ਰਤਨ ਜਨਮ ਕਾ ਹੋਏ ਉਧਾਰ, ਨਾਨਕ ਗੁਰਪੂਰੇ ਨਮਸਕਾਰ, ਪੂਰੇ ਗੁਰਾਂ ਦੀ ਬਖਸ਼ਿਸ਼ ਨਾਲ ਹੀ ਹੁੰਦਾ ਹੈ। ਹਰ ਸੇਵਾ ਲਾਏ ਕਾਟੀ ਬੰਦ, ਹਰ ਸੇਵਾ ਲਾਏ ਵਾਹਿਗੁਰੂ ਨੇ ਮੋਹ ਦੀ ਫਾਹੀ, ਬੰਦ ਜਿਹੜੀ ਰੱਸੀ ਸੀ ਇਹ ਕੱਟ ਦਿੱਤੀ, ਆਪਣੀ ਸੇਵਾ ਵਿੱਚ ਲਾ ਦਿੱਤਾ, ਸਿਮਰਨ ਵਿੱਚ ਲਾ ਦਿੱਤਾ। ਹਰ ਵੇਲੇ ਹਰ ਹਰ ਭਗਤ ਰਾਮ ਗੁਣ ਗਾਏ,

ਆਵੇ ਇਹ ਅਰਦਾਸ ਆਪ ਜੀ ਦੀ ਬਾਣੀ ਧੰਨ ਗੁਰੂ ਅਰਜਨ ਦੇਵ ਸਾਹਿਬ। ਇਹ ਦਾਤਾਰ ਪ੍ਰਭੂ ਸਾਨੂੰ ਤੁਸੀਂ ਕਦੇ ਵੀ ਭੁੱਲੋ ਨਾ, ਆਪਣੇ ਨਾਮ ਦੀ ਦਾਤ ਹਰ ਵੇਲੇ ਬਖਸ਼ੋ, ਹਰ ਵੇਲੇ ਚਿੰਤਨ ਦਿਓ, ਆਰਾਧਨ ਕਰੀਏ ਤੁਹਾਡਾ।

ਇਹੀ ਤਾਂਘ ਹੈ, ਖਿੱਚ ਹੈ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹ। ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾ ਕਰ, ਹਰ ਹਰ ਭਗਤ ਰਾਮ ਗੁਣ ਗਾਏ। ਹਰ ਵੇਲੇ ਹਰੀ ਵਾਹਿਗੁਰੂ ਦੀ ਭਗਤੀ ਕਰਕੇ ਉਹਦੇ ਗੁਣਾਂ ਨੂੰ ਗਾਏ ਗਾਏ ਨੇ, ਉਹਨਾਂ ਹੀ ਗਾਏ ਨੇ ਜਿਨ੍ਹਾਂ ਨੂੰ ਨਿਵਾਜਿਆ ਪੂਰੇ ਸਤਿਗੁਰਾਂ ਨੇ, ਜਿਨ੍ਹਾਂ 'ਤੇ ਗੁਰਪ੍ਰਸਾਦ ਹੋਈ ਹੈ ਉਹ ਗੁਣ ਗਾਉਂਦੇ ਨੇ। ਵਾਹਿਗੁਰੂ ਦੇ ਗੁਣ ਗਾਏ ਹੋਏ ਅੰਤ ਤੱਕ ਇਹ ਲੋਕ ਵਿੱਚ

हर सत की ओर रामदास गुरु हर सत की ओर समरथ गुरु सिर हथ तरियो

रत्ना रत्न पदार्थ

ਨਾਨਕ ਰਹਿਣ ਜਾਇ ਮੁੰਦਾ ਸੰਤੋ ਕਰਹਿ ਬੇਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਡਨ ਦਾ ਪ੍ਰਤੀਤ ਆਈ ਪੰਥੀ ਸਭ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਸੈ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗੇ ਇੱਕੋ ਵੇਸ ਭੁਗਤ ਗਿਆਨ ਦਾ ਆਪ ਭੰਡਾਰਨ ਕੜਕੜ ਵਾਜੇ ਹਨਾਦ ਆਪ ਨਾਥ ਨਾਥੀ ਸਭ ਜਾਕੀ ਰਿਧ ਸਿਧ ਅਵਰਾ ਸਾਧ ਸੰਯੋਗ ਵਿਯੋਗ ਦੇ ਘਰ ਚਲਾ ਵਹਿ ਲਿਖੇ ਆਵੈ ਭਾਗ ਆਦੇਸ਼ ਤਸੈ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ ਏਕਾ ਮਾਈ ਜੁਗਤ ਵਿਆਈ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣ ਜਿਵਤ ਭਾਵੈ ਤਿਵ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੈ ਉਹਨਾਂ ਨਦਰ ਨਿਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ ਆਸਨ ਲੋਇ ਲੋਇ ਭੰਡਹਾਰ ਜੋ ਖਿਚ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਸਹਿ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬੋ ਲੱਖ ਹੋਹੇ ਲੱਖ ਹੋਇ ਲੱਖ ਵੀਸ ਲੱਖ ਲੱਖ ਗੇੜਾਇਆ ਕੀ ਇੱਕ ਨਾਮ ਜਗਦੀਸ਼ ਹੈ ਤਰਾਹ ਪਤ ਪੜੀਆ ਚੜੀਆ ਹੋਇ ਇੱਕੀਸ ਸੁਣ ਗੱਲਾਂ ਆਕਾਸ਼ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜ ਠੀਸ ਆਖਣ ਜੋਰ ਚੁਪਹਿ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋ ਨਾ ਜੀਵਨ ਮਰਨਾ ਹੈ ਜੋਰ ਜੋ ਨਾ ਰਾਜ ਮਰਮਣ ਸੋਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੋਤੀ ਥਿੱਤੀ ਬਾਡ ਪਾਵਣ ਪਾਣੀ ਅਗਨੀ ਪਾਤਾਲ ਤਿਸਵੀ ਧਰਤੀ ਥਾਂ ਪਰਖੀ ਧਰਮਸਾਲ ਤਿਸਵੀ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕਾ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਤਾ ਸੋਹਣ ਪੰਜ ਪਰਵਾਰ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੀ ਪਾਵਣ ਪਾਣੀ ਵੈਸੰਤਰ ਕੀਤੀ ਕਾਨ ਮਹੇਸ਼ ਕੀਤੀ ਬ੍ਰਹਮੇ ਘਾਟ ਘੜੀਆ ਰੂਪ ਰੰਗ ਕੇ ਵੇਸ ਕੀਤੀ ਆ ਕਰਮ ਭੂਮੀ ਮੈਂ ਕੀਤੇ ਕੀਤੇ ਤੂੰ ਉਪਦੇਸ਼ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬਦਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੀ ਰਤਨ ਸੰਬੰਧ ਕੀਤੀ ਅਖਾਣੀ ਕੀਤੀ ਬਾਣੀ ਕੀਤੀ ਪਾਤ ਨਿਰਿੰਦ ਕੀਤੀ ਸੁਰਤੀ ਸੇਵਕ ਕੀਤੇ ਨਾਨਕੇ ਅੰਤ ਨ ਅੰਤ ਗਿਆਨ ਕਰਨ ਮਹਿ ਗਿਆਨ ਪ੍ਰਚੰਡ ਥਨਾਦ ਵਿਨੋਦ ਕੋਲ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਆ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੈ ਘੜੀਏ ਸੁਰਤ ਮਤਮਨ ਬੁੱਧ ਤਿੱਥੈ ਘੜੀਏ ਸੁਰਾ ਸਿੱਧਾਂ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਂਬਰ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੀ ਰੂਪ ਨਕਤ ਨੇ ਜਾਹੇ ਨਾ ਉਹ ਮਿਰਨ ਠਾਗੇ ਜਾਹੇ ਜਿਨਕਾ ਰਾਮ ਸਹਿ ਮਨ ਮਾਹੇ ਤਿੱਥੈ ਭਗਤ ਵਸੈ ਕੇਲੋ ਕਰਹਿ ਅਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੀ ਕੁ ਕਥਾ ਤਾ ਅੰਤ ਨੰਤ ਤਿੱਥੈ ਲੋ ਅਲੋ ਆਕਾਰ ਜਿਵ ਜੀ ਹੁਕਮ ਤਵੈ ਤਵਕਾਰ ਵੇਖਾ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤ ਪਹਾਰਾ ਧੀਰ ਸੁਨਿਆਰ ਅਹਰਨ ਮਤ ਵੇਦ ਹਥਿਆਰ ਭਾਉ ਖੱਲਾ ਤਪਤਾਉ ਭਾਂਡਾ ਭਾਉ ਮ੍ਰਿਤ ਧਟਾਲੂ ਘੜੀਆ ਸਭ ਸੱਚੀ ਟਕਸਾਲੂ ਜਿਨਕੋ ਨਦ ਕਰਮ ਤਨਕਾਰ ਨਾਨਕ ਨਦਰੀ ਨਦ ਨਿਹਾਲ ਸਲੋਕ ਪਾਪਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਧਿਆਇਆ ਗਈ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸੋਦਰ ਰਾਗਾ ਸਾਗ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾਜਤ ਵੈ ਸਰਬ ਸੰਭਾਲੇ ਵਾਜੀ ਤੇਰੀ ਨਾਦ ਅਨੇਕਾ ਸੰਖਾ ਕੀਤੀ ਤੇਰੀ ਵਾਵਣ ਹਾਰੀ ਕੀਤੀ ਤੇਰੀ ਰਾਗ ਪ੍ਰੀ ਸਿਉ ਕਹੀਆ ਕੀਤੀ ਤੇਰੀ ਗਾਵਣ ਹਾਰੇ ਗਾਵਨ ਤੁਦਨੋ ਪਾਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦਵਾਰੀ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੀ ਗਾਵੈ ਈਸ਼ਰ ਬ੍ਰਹਮਾ ਦੇਵੀ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜ੍ਹ ਰਕੀਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਦਨੋ ਮੋਹਣੀਆ ਮਨਮੋਹਣ ਤੁਰਗਾ ਮਤ ਪਿਆਲੇ ਗਾਵਨ ਤੁਦਨੋ ਰਤਨੋ ਪਾਏ ਤੇਰੇ
ਅਠਸਰ ਤੀਰਥ ਨਾਲੇ ਗਾਵਨ ਤੁਦਨੋ ਜੋਧ ਮਹਾ ਬਲਸੂਰਾ ਗਾਵਨ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮਣ ਡਾਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਦਨੋ ਗਾਵਨ ਜੋ ਤੁਦ ਪਹਮਨ ਰੱਥੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਨ ਸੇ ਮੈਂ ਚਤਨ ਆਵਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਾਹਿ ਸਾਚਾ ਸਾਚੀ ਨਾਈ ਹੈ ਪੀਓ ਸੀ ਜਾਣ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਂ ਤਿਸ ਦੀ ਵਡਿਆਈ ਜੋਤ ਭਾਵ ਹੈ ਸੋ ਇੱਕ ਕਰਸੀ ਹੁਕਮ ਕਰਨਾ ਜਾਈ ਸੋ ਪਾਤ ਸਾਹ ਪਾਤ ਸਾਹਿਬ ਨਾਨਕ ਰਹਿਣ ਜਾਈ ਅਸਮ ਹੱਲਾ ਪਹਿਲਾ ਸੁਣ ਵੱਡਾ ਆਖਿਆ ਸਮ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣ ਤੇਰਾ ਕੇਤਾ ਕੇਵਲ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਰਨ ਪਾਈਆ ਕਰ ਮਿਲਿਆ ਨਾਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਉਹ ਸਿਫਤੀ ਭਰੇ ਤੇਰੀ ਭੰਡਾਰਾ ਜਿਸ ਤੂੰ ਦੇਹਤ ਸਕਿਆ ਚਾਰਾ ਨਾਨਕ ਸਤ ਸਵਾਰਨ ਹਾਰਾ ਸਮ ਹੱਲਾ ਪਹਿਲਾ ਆਖਾ ਜੀ ਮਾਂ ਬਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖਾ ਖਾਏ ਚਲੀਆ ਹੈ ਦੁੱਖ ਸੋ ਕਿਉਂ ਬਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਅੱਖ ਥੱਕੇ ਕੀਮਤ ਨਹੀਂ ਪਾਈ ਜੇ ਸਮਿਲ ਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨ ਜਾਏ ਨਾ ਉਹ ਮਰੈ ਨਾ ਹੋਵੇ ਸੋ ਗੋ ਦਿੰਦਾ ਰਹਿ ਨ ਚੁੱਕੈ ਭੋਗਣ ਇਹੋ ਨਾ ਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇ ਵੜਿਆਪ ਤੇਵੜ ਤੇਰੀ ਦਾਤ ਜਿਨ ਦਿਨ ਕਰ ਕੈ ਕੀਤੀ ਰਾਤ ਖਸਮ ਸਰ ਹੈ ਤੇ ਕਮਜਾਤ ਨਾਨਕ ਨਾ ਵੈ ਬਾਸਨਾਥ ਰਾ ਗੁਜਰੀ ਮਹੱਲਾ ਚੌਥਾ ਹਰ ਕੇ ਜਾਣੂ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵੜ ਭਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾ ਤ੍ਰਿਪਤਾਸ ਹੈ ਮਨ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖੇ ਅਲਖਾਸ ਧਨ ਧਨ ਸਤਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੂ ਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵੈ ਉਦਮ ਜਾ ਹਰ ਹਰ ਜੀ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾ ਕਰ ਰਿਜਕ ਆਗੈ ਕਰ ਧਰਿਆ ਮੇਰੀ ਮਾਂ ਦੋ ਜੀ ਸਤਸੰਗਤ ਮਿਲੇ ਸੋ ਧਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ ਰਹਾਓ ਜਾਨਨ ਪਿਤਾ ਲੋਕ ਸੁਤ ਬੰਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਡਿਜਕ ਸੰਭਾਹੇ ਠਾਕੁਰ ਕਾਹੀ ਮਨ ਭੁ ਕਰਿਆ ਉਡੇ ਉਡਿਆ ਵੈਸੈ ਕੋ ਸਾਗੁਣ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸਤ ਸੁਧਾਰਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਜਾਈਐ ਤੇਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਮਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵੈ ਸਭ ਧਿਆਵੈ ਤੂਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਚਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜਘੜ ਅੰਤਰ ਸਰਮ ਨਿਰੰਤਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਦ ਬਿਨੈ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣੇ ਅੱਖ ਵਖਾਣਾ ਜੋ ਸੇਵਹਿ ਤੁਧ ਜੀ ਜਨ ਨਾਨਕ ਤੁਨ ਕੁਰਬਾਣਾ ਹਰ ਧਿਆਵੈ ਤੁਧ ਜੀ ਸੇ ਜਨ ਯੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਏ ਜਿਨ ਹਰ ਧਿਆਇਆ ਜੀ ਤਿਨ ਤੋਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੀ ਭਗਤ ਸਾਲਾ ਹਨ ਤੂਜੀ ਹਰ ਅਨਕਾਨੀ ਕਾਰਨਤਾ
ਤੇਰੀ ਅਨਕ, ਤੇਰੀ ਅਨਕ ਕਰ ਹੈ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ, ਤੇਰੇ ਅਨੇਕ, ਤੇਰੇ ਅਨੇਕ ਪੜ ਹੈ ਬਹੁ ਸਿਮਰਤ ਸਾਸ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਸੇ ਭਗਤ ਭਲੇ, ਜਨ ਨਾਨਕ ਜੀ ਜੋ ਭਾਵੈ ਹੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖੇ ਅਪਰੰਪਰ ਕਰਤਾ ਜੀ, ਤੂੰ ਜੀ ਬੜੇ ਅਵਰਨ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਦੇ ਆਪੇ ਭਾਵੈ ਸੋਈ ਵਰਤਾ ਜੀ, ਤੂੰ ਆਪੇ ਕਰ ਹੈ ਸੋ ਹੋਈ, ਤੁਦੇ ਆਪੇ ਸ੍ਰੇਸ਼ਟ ਸਭ ਉਪਾਈ ਜੀ, ਤੁਦੇ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ, ਆਸਾ ਮਹੱਲਾ ਚੌਥਾ, ਤੂੰ ਕਰਤਾ ਸਤਿਆਰ ਮੈਂ ਡਸਾਈ, ਜੋ ਤੂੰ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹੋ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨਰਾਮ੍ਰਿਤ ਨੂੰ ਪਾਇਆ, ਗੁਰਮੁਖ ਲਾਦਾ ਮਨ ਮੁਖ ਵਾਇਆ, ਤੁਦੇ ਆਪ ਛੋੜਿਆ ਆਪ ਮਿਲਾਇਆ, ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੇ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ, ਹਰ ਗੁਣ ਸਦੀ ਹੀ ਅੱਖ ਵਖਾਣੈ, ਜਿਨ ਹਰ ਸੇਵੇ ਆਤਮ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰਣ ਕੋਏ, ਤੂੰ ਕਰ ਕਰ ਵੇਖਾ ਜਾਣਾ ਸੋਏ, ਜਨਾਨ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ, ਤਿਤ ਸਰਵਰੜਾਏ ਭਈ ਲਿਨ ਵਾਸਾ, ਪਾਣੀ ਪਾਵਕ ਤਨ ਹੈ ਕੀਆ, ਪੰਕ ਜੋ ਮੋਹ ਭਾਗ ਨਹੀਂ ਚਾਲਾਏ, ਹਮ ਦੇਖਾ ਤਹ ਡੂਬੀਅਲੇ, ਮਨ ਏਕ ਨਚੇਤ ਸਮੂਲ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨ ਭਇਆ, ਪ੍ਰਣਮਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾ ਹੀ ਵਿਸਰਿਆ। ਆਸਾ ਮੁਹੱਲਾ ਪੰਜਵਾਂ।